ਕਰਨ ਲੱਗੇ। ਗਲੀਆਂ ਚ ਚਿੱਕੜ ਹੋ ਗਿਆ ਮੀਂਹ ਜ਼ਿਆਦਾ ਹੈ। ਫਰੀਦ ਆਪਣੇ ਮੁਰਸ਼ਦ ਨੂੰ ਸਵੇਰੇ ਲੱਕੜਾਂ ਬਾਲ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਸੀ ਅਜਮੇਰ ਸ਼ਰੀਫ। ਇਹਨਾਂ ਨੂੰ ਰੰਗ ਚੜਿਆ ਇਹਨਾਂ ਦੀ ਮਾਂ ਕੋਲ, ਧਰੂ ਨੂੰ ਰੰਗ ਚੜਿਆ 7 ਸਾਲ ਦੀ ਉਮਰ ਵਿਚ ਮਾਂ ਕੋਲ। ਫਰੀਦ ਸਾਹਿਬ ਜਾਗੇ ਨਾ, ਮਾਂ ਨੇ ਕਿਹਾ ਪੁੱਤਰ ਜਾਗ, ਅੱਲਾ ਦੀ ਨਮਾਜ਼ ਦਾ ਕਾਇਮ ਹੋ ਗਿਆ। ਫਰੀਦ ਕਹਿੰਦਾ ਮਾਂ ਨੀਂਦਰ ਬੜੀ ਆਈ ਹੈ 7 ਸਾਲ ਦੀ। ਮਾਂ ਨੇ ਸੱਦ ਮਾਰੀ, ਪਿੱਛੇ ਰਾਤ ਨਾ ਜਾਗਿਓ ਫਰੀਦਾ, ਜੀਵਦੜਾ ਮੋਇਓ, ਜੇ ਤੈ ਰੱਬ ਵਸਾਰਿਆ ਤੈ ਰੱਬ ਨਾ ਵਿਸਰੇ। ਤੂੰ ਮਰ ਕਿਉਂ ਨੀ ਗਿਆ ਜਦੋਂ ਜੰਮਿਆ ਸੀ, ਜੇ ਤੂੰ ਨਾਂ ਨੀ ਸੀ ਲੈਣਾ ਅੱਲਾ ਕਰੀਮ ਦਾ। ਇੱਕ ਦਿਨ ਤੇ ਫਰੀਦ ਨੇ ਸੁਣ ਲਿਆ ਤੇ ਦੂਸਰੇ ਦਿਨ ਫਿਰ ਮਾਂ ਨੇ ਜਗਾਇਆ, ਪੁੱਤਰ ਉੱਠ ਫਰੀਦਾ, ਉੱਠ ਫਰੀਦਾ, ਉਜੂ ਸਾਜ ਖੁਦਾ ਨਮਾਜ਼ ਬਿਗਾੜ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਫਿਰ ਵੀ ਨਾ ਜਾ ਗਿਆ। ਫਰੀਦ ਕਹਿਣ ਲੱਗਾ ਮਾਂ ਜੀ ਮੈਂ ਅੱਲਾ ਦਾ ਨਾਂ ਲਾ, ਅੱਲਾ ਕੀ ਦਏਗਾ, ਤੂੰ ਜੋ ਮੰਗੇ। ਕਹਿਣ ਲੱਗਾ ਮੈਨੂੰ ਗੁੜ ਚਾਹੀਦਾ, ਬੱਚਿਆਂ ਨੂੰ ਗੁੜ ਨਾਲ ਬਹੁਤ ਪਿਆਰ ਹੁੰਦਾ, ਪਿੰਡਾਂ ਥਾਵਾਂ ਦੇ ਬੱਚੇ ਜਦੋਂ ਮੰਗਣਾ ਕੁਝ ਗੁੜ ਮੰਗਣਾ, ਇੱਧਰ ਦੀ ਤੇ ਖੇਡ ਹੀ ਹੋਰ ਹੈ। ਮਾਂ ਨੇ ਕਿਹਾ ਗੁੜ ਦਏਗਾ ਮੇਰਾ ਅੱਲਾ ਤਾਲਾ, ਤੂੰ ਨਮਾਜ਼ ਪੜਿਆ ਕਰ ਔਰ ਦਏਗਾ। ਜਦੋਂ ਉੱਠੇ ਸਵੇਰੇ ਉਜੂ ਸਾਜ ਕੇ ਮਾਂ ਦੇ ਨਾਲ ਬਹਿ ਜੇ, ਮਾਂ ਲੱਕੜਾਂ ਦੇ ਗੋਹੇ ਬਾਲ ਕੇ ਸਾਗ ਚਾੜਦੀ ਸੀ ਤੇ ਨਾਲ ਅੱਲਾ ਅੱਲਾ ਕਰਦੀ ਸੀ ਅਸਵੀ ਨਾਲ। ਫਰੀਦ ਵੀ ਲਾ ਕੇ ਬਹਿ ਗਿਆ ਗੋਦ ਵਿਚ, ਜਪਦਾ ਹੈ ਮਾਂ ਖੁਸ਼ ਹੁੰਦੀ ਹੈ, ਜੋ ਜੋ ਜਪਦਾ ਤਿਉਂ ਤਿਉਂ ਮਾਂ, ਸ਼ੁਕਰਾ ਮੇਰੀ ਕੁਖਾਰੀ ਹੋਈ ਹੈ, ਮੈਂ ਵੀ ਦੁਨੀਆਂ ਤੇ ਆਈ। ਫਰੀਦ ਸਾਹਿਬ ਜਦੋਂ ਭੋਗ ਪਾਉਣਾ ਅੱਲਾ ਦੇ ਨਾਂ ਦਾ ਤੇ ਮਾਂ ਨੇ ਵੀ ਬਸ ਕਰਨਾ। ਕੱਲ ਫਰੀਦ ਹੁਣ ਕਾਰੋਬਾਰ ਵਿਚ ਚਲੀ, ਮਲਕੜੀ ਉਹਦੇ ਆਸਣ ਦੇ ਥੱਲੇ ਇੰਨਾ ਗੁੜ ਰੱਖ ਦੇਣ। ਫਰੀਦ ਨੇ ਕਹਿਣਾ ਅੱਲਾ ਕਿੰਨਾ ਚੰਗਾ, ਰੱਬ ਕਿੰਨਾ ਚੰਗਾ, ਮੈਨੂੰ ਰੋਜ਼ਾਨਾ ਗੁੜ ਦਿੰਦਾ, ਮਾਂ ਮੈਂ ਜ਼ਰੂਰ ਨਮਾਜ਼ ਪੜਿਆ ਕਰਾਂਗਾ, ਤੇਰੇ ਨਾਲ ਉੱਠਿਆ ਕਰੋ। ਐਸੀ ਆਦਤ ਪਾਈ, ਇਹ ਕੰਮ ਚੱਲਦਾ ਰਿਹਾ, ਕਿਰਪਾ ਹੁੰਦੀ ਰਹੀ। ਜਦੋਂ ਬਿਲਕੁਲ ਪੱਕਾ ਹੋ ਗਿਆ, ਮਾਂ ਨੂੰ ਕੰਮ ਪੈ ਗਿਆ ਰਿਸ਼ਤੇਦਾਰਾਂ ਚ। ਮਾਂ ਨੇ ਕਿਹਾ ਪੁੱਤਰ ਮੈਂ ਦੂਸਰੇ ਪਿੰਡ ਚੱਲੀ ਆ ਕਿਸੇ ਵਿਆਹ ਤੇ, ਨਮਾਜ਼ ਟਾਈਮ ਨਾਲ ਉੱਠ ਕੇ ਪੜੀ, ਸਤਿਬਚਨ ਮਾਤਾ ਜੀ। ਮਾਂ ਤੇ ਚਲੀ ਗਈ ਤੇ ਫਰੀਦ ਉੱਠਿਆ, ਅੱਜ ਮਾਂ ਵੀ ਫਜ਼ਰ ਵੇਲੇ ਉੱਠੀ, ਕਹਿਣ ਲੱਗੀ ਅੱਜ ਗੁੜ ਕੌਣ ਦਏਗਾ, ਅੱਜ ਤੇ ਮੈਂ ਇੱਥੇ ਆ ਗਈ ਹਾਂ, ਜੇ ਅੱਜ ਨਾ ਗੁੜ ਮਿਲਿਆ ਫਿਰ ਮਾਂ ਦੀ ਡੋਰੀ ਟੁੱਟ ਜਾਏਗੀ ਔਰ ਪੁੱਤਰ ਖੁਦਾ ਨੂੰ ਜਪਣਾ ਬੰਦ ਹੋ ਜਾਏਗਾ। ਅੱਲਾ ਅੱਗੇ ਬੇਨਤੀ ਕੀਤੀ, ਯਾ ਅੱਲਾ, ਯਾ ਰੱਬ, ਵਾਹਿਗੁਰੂ ਈਸ਼ਵਰ, ਮੇਰੇ ਪੁੱਤਰ ਨੂੰ ਅੱਜ ਗੁੜ ਤੁਸਾਂ ਦੇਣਾ। ਭਗਤਾਂ ਦੀ ਬੇਨਤੀ ਸੁਣੀ ਔਰ ਫਰੀਦ ਬਿਲਕੁਲ ਪਿਆਰ ਨਾਲ ਨਮਾਜ਼ ਪੜ੍ਹੀ। ਜਦੋਂ ਨੇਤਰ ਖੋਲੇ, ਆਸਣ ਦੇ ਥੱਲੇ ਗੁੜ ਵੇਖ ਰਿਹਾ ਤੇ ਸਾਰਾ ਕਮਰਾ ਗੁੜ ਹੀ ਗੁੜ, ਪੇਸੀਆਂ ਪੇਸੀਆਂ ਪਈਆਂ, ਸਾਰਾ ਕਮਰਾ ਭਰਿਆ। ਹੱਸ ਕੇ ਕਹਿਣ ਲੱਗਾ ਅੱਜ ਤੇ ਖੁਦਾਵੰਦ ਕਰੀਮ ਨੇ ਮੇਰੇ ਪੂਰੇ ਸਾਲ ਦਾ ਪ੍ਰਬੰਧ ਕਰ ਦਿੱਤਾ, ਐਡਾ ਵੱਡਾ ਗੁੜ ਖਾਧਾ ਤੇ ਸਹੀ, ਪਰ ਮਨ ਅੰਦਰ ਭਾਵਣੀ ਜਾਗ ਪਈ। ਮਾਂ ਆਈ, ਤੇਰੇ ਮੈਨੂੰ ਤੇ ਬੜਾ ਫਿਕਰ ਸੀ, ਕੀ ਹਾਲ ਹੈ ਤੇਰਾ। ਮਾਂ ਜੀ ਬਹੁਤ ਚੰਗਾ, ਪਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇੰਨਾ ਕੁ ਗੁੜ ਖੁਦਾ ਕੋਲੋਂ ਲੈ ਕੇ ਦਿੰਦੇ ਸੀ, ਅੱਜ ਖੁਦਾ ਨੇ ਕਮਰਾ ਭਰ ਦਿੱਤਾ, ਹੈਰਾਨ ਹੋ ਗਏ। ਅੱਛਾ ਪੁੱਤਰ ਮੈਨੂੰ ਦਿਖਾ, ਦੇਖਿਆ ਤੇ ਕਮਰਾ ਭਰਿਆ ਗੁੜ ਨਾਲ, ਅੱਜ ਤੋਂ ਮੈਂ ਤੇਰੇ ਖੁਦਾ ਦਾ ਮਰੀਦ ਔਰ ਖੁਦਾ ਮੇਰਾ। ਮਾਂ ਨੇ ਕਿਹਾ ਇੱਥੇ ਮੰਜ਼ਲ ਨਹੀਂ ਬੇਟਾ, ਹਾਲੀ ਤੇਰਾ ਜਪੜਾ ਰਹਿੰਦਾ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ, ਹਾਲੀ ਬਾਬੇ ਬਕਾਲੇ ਜਾ ਕੇ ਨਾਮ ਜਪੋ, ਹਾਲੀ ਕੁਝ ਰਹਿੰਦੀ ਹੈ ਭਗਤੀ। 22 ਸਾਲ ਫਿਰ ਨਾਮ ਜਪਿਆ ਗੁਰੂ ਤੇਗ ਬਹਾਦਰ ਨੇ, ਜਦੋਂ ਕਰਤਾਰਪੁਰ ਦਾ ਜੰਗ ਤੋਂ ਬਾਅਦ ਤੇਗ ਬਾਈ ਤੇ ਹਜ਼ੂਰ ਦਾ ਨਾਮ ਹੀ ਤੇਗ ਬਹਾਦਰ ਪਾਕਤਾ। ਮੈਂ ਬੇਨਤੀ ਕਰਾਂ, ਹੋਈ ਕਿਰਪਾ, ਬਾਹਰ ਗਏ ਤੇ 12 ਸਾਲ ਲਾ ਕੇ ਆਇਆ ਫਰੀਦ,
7 ਸਾਲ ਦੀ ਉਮਰ ਤੋਂ 12 ਸਾਲ ਹੋਰ ਲਾਏ ਦਰਵਾਜ਼ਾ ਖੜਕਾਇਆ ਮਾਂ ਉਹਨੇ ਭਾਈ ਮੈਂ ਪੁੱਤਰ ਤੇਰਾ ਫਰੀਦ ਜਪ ਕੇ ਆਇਆ ਹਾਂ ਮਾਂ ਜੀ ਵਾਹਿਗੁਰੂ ਦੀ ਬੜੀ ਕਿਰਪਾ ਅੱਲਾ ਦੀ ਜਦੋਂ ਵੇਖਿਆ ਤੇ ਸਾਰੇ ਕੀ ਜਿਹੜੇ ਸੀ ਜਰਾਟਾਂ ਬਣੀਆਂ ਹੋਈਆਂ ਕੱਪੜੇ ਫਟੇ ਹੋਏ ਮਾਂ ਨੇ ਚੁੰਮਿਆ ਨਵਾਇਆ ਪ੍ਰਸ਼ਾਦ ਛਕਾਇਆ ਮਾਂ ਦੀ ਮਮਤਾ ਫਰੀਦ ਕਿੰਨਾ ਕੁ ਚੱਪਿਆ ਜੀ ਬਹੁਤ ਚੱਪ ਆਪਦੀ ਕਿਰਪਾ ਭਈ ਜਦੋਂ ਭੁੱਖ ਲੱਗਦੀ ਸੀ ਕੀ ਕਰਦਾ ਸੀ ਕਹਿੰਦੇ ਮਾਂ ਜੀ ਪੱਤੇ ਪੁੱਤੇ ਖਾ ਲੈਂਦਾ ਸੀ ਫਲ ਖਾਂਦਾ ਸੀ ਮਾਂ ਕਹਿਣ ਲੱਗੀ ਤੂੰ ਪਾਸ ਨਹੀਂ ਆ ਲਿਆ ਹੋਰ ਕੁਝ ਸਮਾਂ ਬਤਾ 12 ਸਾਲ ਫੇਰ ਜਪਿਆ ਫੇਰ ਆਇਆ ਮਾਂ ਜੀ ਹੁਣ ਦੇਖੋ ਕਹਿਣ ਲੱਗੇ ਹਾਲੇ ਵੀ ਤੂੰ ਫੇਲ ਜਦੋਂ 12 ਸਾਲ ਫਿਰ ਖੂਹ ਵਿਚ ਲੜਕੇ ਕਹਿਣ ਲੱਗੇ ਕਾਗਾ ਕਰਨ ਟੰਡੋਲਿਆ ਸਗਲਾ ਖਾਇਓ ਮਾਸ ਇਹ ਦੋਏ ਨੈਣਾ ਮਤ ਸੋਈਓ ਫਿਰ ਦੇਖਣ ਕੀ ਆਸ ਖਾਗਾ ਚੂੰਡਣਾ ਪਿੰਜਰਾ ਬਸੇ ਤੋਂ ਡਰ ਜਾਏ ਜਿਸ ਪਿੰਜਰੇ ਮੇਰਾ ਸ਼ੋ ਬਸੇ ਮਾਸ ਤਿੱਦੂ ਖਾਏ ਜਦੋਂ ਫਿਰ ਇੰਨੀਆਂ ਰਹਿਮਤਾਂ ਹੋਈਆਂ ਮਾਂ ਨੇ

ਕਈ ਗਲਤ ਕੰਮ ਮੈਂ ਬੜੇ ਉਦਮ ਕਰਕੇ ਕੀਤੇ ਹੋਣਗੇ। ਕਈ ਵਾਰੀ ਮੈਂ ਬੁਰੇ ਕੰਮ ਕੋ ਊਠ ਖਲੋਇਆ। ਪਰ ਜਦੋਂ ਭਗਤੀ ਦੀ ਗੱਲ ਆਈ ਹੋਵੇਗੀ, ਸਤਸੰਗਤ ਦੀ ਗੱਲ ਆਈ ਹੋਵੇਗੀ, ਜਦੋਂ ਨਾਮ ਦੀ ਬਾਣੀ ਦੀ ਨਿਤਨੇਮ ਦੀ ਅੰਮ੍ਰਿਤ ਵੇਲੇ ਜਾਗਣ ਦੀ, ਗੁਰੂ ਨਾਲ ਸਾਂਝ ਪਾ ਕੇ ਰਹਿਤਾਂ ਚ ਰਹਿਣ ਦੀ ਗੱਲ ਚੱਲੀ ਹੋਵੇਗੀ, ਮੈਂ ਆਲਸ ਕਰ ਗਿਆ, ਮੈਥੋਂ ਉਦਮ ਨਹੀਂ ਹੋਇਆ। ਕੰਮ ਹੀ ਔਖਾ ਹੈ, ਔਖੇ ਕੰਮ ਨੂੰ ਤਾਂ ਸਾਰੇ ਹੱਥ ਮਾਰਦੇ ਨੇ, ਔਖੇ ਕੰਮ ਕੋਈ ਕੋਈ ਕਰਦਾ। ਤੇ ਜਦੋਂ ਨਾਣਾ ਹੁੰਦਾ ਹੋਵੇ, ਜਦੋਂ ਔਖਾ ਕੰਮ ਨਾ ਹੁੰਦਾ ਹੋਵੇ, ਫਿਰ ਬੰਦਾ ਕਿਸੇ ਨੂੰ ਆਵਾਜ਼ ਮਾਰਦਾ, ਆਹ ਕੰਮ ਮੈਥੋਂ ਨਹੀਂ ਹੁੰਦਾ, ਜਰਾ ਹੱਥ ਵਟਾਈ ਮੇਰਾ। ਲੇਕਿਨ ਭਗਤੀ ਦੇ ਮਾਮਲੇ ਚ ਅਸੀਂ ਕਿਸੇ ਨੂੰ ਆਵਾਜ਼ ਵੀ ਕਿਹਨੂੰ ਮਾਰੀ। ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਉਹ ਅੱਗੋਂ ਆਪ ਦੁਖੀ। ਵਿਕਾਰਾਂ ਹੱਥੋਂ ਬਹੁਤ ਬੰਦੇ ਦੁਖੀ ਨੇ, ਹੈਣ ਵਿਰਲੇ ਜਿਹੜੇ ਭਗਤੀ ਚ ਰੱਤੇ। ਆਪ ਵੀ ਤਰਨ ਜੋਗੇ ਨੇ, ਦੂਜੇ ਨੂੰ ਵੀ ਫੜ ਕੇ ਤਾਰਨ ਜੋਗੇ ਹੈ। ਆਪ ਤੁਰਨ ਜੋਗੇ ਨੇ, ਦੂਜੇ ਨੂੰ ਵੀ ਤੁਰਨ ਜੋਗੇ ਹੈ। ਪਰ ਡਰ ਲੱਗਦਾ, ਪਤਾ ਨਹੀਂ ਕੋਈ ਬੰਦਾ ਤੁਰਦਾ ਹੋਇਆ ਵੀ ਆਸਰਾ ਬਣ ਸਕੇ ਕਿ ਨਾ ਬਣ ਸਕੇ। ਤੇ ਕਈ ਵਾਰੀ ਐਸਾ ਵੀ ਹੋਇਆ ਬੰਦਾ ਡੁੱਬ ਰਿਹਾ ਹੋਵੇ ਨਾ, ਕੱਚਾ ਤਾਰੂ ਉਹਨੂੰ ਬਚਾਉਣ ਜਾਵੇ ਤੇ ਡੁੱਬਣ ਵਾਲਾ ਕੱਚੇ ਤਾਰੂ ਨੂੰ ਜੱਫਾ ਮਾਰ ਕੇ ਉਹਨੂੰ ਵੀ ਡੁੱਬ ਲੈਂਦਾ ਨਾਲ। ਪੱਕਾ ਤਾਰੂ ਹੋਵੇ ਉਹਨੂੰ ਪਤਾ ਹੋਵੇ ਕਿੱਥੋਂ ਫੜਨਾ ਹੈ, ਇਹਦੇ ਜੱਫੇ ਡੁੱਬਣ ਵਾਲੇ ਦੇ ਜੱਫੇ ਚ ਨਹੀਂ ਆਉਣਾ, ਇਹਨੂੰ ਕਿਸੇ ਤਰੀਕੇ ਨਾਲ ਇਹਦੀਆਂ ਬਾਹਾਂ ਲੱਤਾਂ ਕਾਬੂ ਕਰਕੇ ਕਿਨਾਰੇ ਤੱਕ ਲਿਆਉਣਾ, ਉਹ ਤਾਂ ਲੈ ਆਵੇਗਾ। ਕੱਚਾ ਤਾਰੂ, ਅਣਤਾਰੂ ਜਿਹੜਾ ਥੋੜਾ ਬਹੁਤ ਤਰਨਾ ਜਾਣਦਾ ਹੋਵੇ, ਸਗੋਂ ਉਲਟਾ ਆਪ ਨਾਲ ਡੁੱਬ ਜਾਂਦਾ। ਐਸਾ ਨਾ ਹੋਵੇ ਮੈਂ ਬੁਰਾਈਆਂ ਦਾ ਮਾਰਿਆ ਹੋਵੇ, ਕਿਸੇ ਭਗਤ ਨੂੰ ਬਾਹੜੀ ਕਰਨ ਵਾਸਤੇ ਕਹਾਂ, ਕਿਸੇ ਗੁਰਮੁਖ ਨੂੰ ਕਹਾਂ ਮੇਰੀ ਵੀ ਬਾਂਹ ਫੜ ਲਵੇ, ਤੇ ਉਹ ਅਜੇ ਅਣਤਾਰੂ ਹੋਵੇ, ਉਹ ਮੇਰੀ ਬਾਂਹ ਫੜੇ, ਮੈਂ ਉਹਨੂੰ ਫਿਰ ਮਾੜੇ ਪਾਸੇ ਲੈ ਤੁਰਾਂ, ਨਹੀਂ, ਕਿਉਂ ਨਾ ਮੈਂ ਤੇਰਾ ਹੀ ਲੜ ਫੜਾਂ। ਸਰਬ ਕਲਾ ਪ੍ਰਭ ਪੂਰਨੋ ਮੁਕੰਮਲ ਹੈ ਤੂੰ, ਹਰ ਤਰ੍ਹਾਂ ਸਮਰੱਥ ਹੈ ਮੇਰੇ ਬਾਦਸ਼ਾਹ। ਮੰਝ ਨਿਮਾਣੀ ਥਾਂ ਮੈਂ ਨਿਮਾਣੀ ਦਾ ਹੋਰ ਕੋਈ ਟਿਕਾਣਾ ਨਹੀਂ ਤੇਰੇ ਬਿਨਾਂ। ਹਰ ਓਟ ਕਹੀ ਮਨ ਅੰਤਰੇ, ਭਗਤੀ ਵਾਸਤੇ, ਗੁਰਸਿੱਖੀ ਵਾਸਤੇ, ਨਾਮ ਜਪਨ ਸਤਸੰਗਤ ਕਰਨ ਵਾਸਤੇ ਮੈਂ ਤੇਰਾ ਆਸਰਾ ਲੈਣਾ, ਮੈਨੂੰ ਹੋਰ ਕੋਈ ਆਸਰਾ ਨਜ਼ਰ ਨਹੀਂ ਆਉਂਦਾ। ਜਪ ਜਪ ਜੀਵਾਂ ਨਾਮ ਮੇਰੀ ਇੱਛਾ ਹੈ, ਕਰ ਕਿਰਪਾ ਪ੍ਰਭ ਆਪਣੀ ਤੂੰ ਰਹਿਮਤ ਕਰ, ਮੇਰੇ ਸਾਹਿਬ ਮੇਰੇ ਤੇ ਕਿਰਪਾ ਕਰ। ਜਨ ਧੂਰੀ ਸੰਗ ਸਮਾਓ, ਤੇਰੇ ਭਗਤਾਂ ਦੇ ਚਰਨਾਂ ਦੀ ਧੂੜੀ ਵਿੱਚ ਮੇਰਾ ਟਿਕਾਣਾ ਹੋਵੇ, ਉਹਨਾਂ ਦੀ ਸੰਗਤ ਵਿੱਚ ਮੇਰਾ ਵਾਸਾ ਹੋਵੇ। ਜਿਉਂ ਤੂੰ ਰਾਖੇ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਉ, ਅੱਗੇ ਵੀ ਤੇਰੀਆਂ ਬੜੀਆਂ ਬਖਸ਼ਾਂ ਨੇ, ਪਰ ਇਸ ਰਹਿਮਤ ਦੇ ਬਦਲੇ ਵਿੱਚ ਜਿਸ ਹਾਲ ਵਿੱਚ ਤੂੰ ਰੱਖੇ ਮੈਨੂੰ ਰਹਿਣਾ ਪ੍ਰਵਾਨ ਹੈ, ਪਰ ਮੇਰੇ ਤੇ ਕਿਰਪਾ ਕਰ, ਭਗਤੀ ਵਾਲੇ ਮਾਲਕ ਤੇ ਮੈਨੂੰ ਧੂ ਕੇ ਲਾ। ਉੱਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ, ਬਹੁਤ ਉੱਦਮ ਮੈਂ ਆਪੇ ਹੀ ਕਰ ਲੈਣ, ਕਈ ਗਲਤ ਤਰ੍ਹਾਂ ਦੇ ਉੱਦਮ ਮੈਂ ਆਪੇ ਹੀ ਕਰ ਲੈਣੇ। ਕਮਾਈ ਵਾਸਤੇ ਉੱਦਮ ਮੈਂ ਬਥੇਰਾ ਕੀਤਾ, ਉਸ ਕਮਾਈ ਨੂੰ ਰੋੜਨ ਵਾਸਤੇ ਬੜਾ ਉੱਦਮ ਕੀਤਾ। ਸੰਸਾਰ ਨਾਲ ਕੱਚੀਆਂ ਸਾਂਝਾਂ ਪਾਉਣ ਵਾਸਤੇ ਮੈਂ ਬੜੇ ਉੱਦਮ ਕੀਤੇ ਨੇ, ਪਰ ਜਦੋਂ ਵੀ ਸਤਸੰਗਤ ਦਾ, ਭਗਤੀ ਦਾ, ਉੱਦਮ ਕਰਨ ਦਾ ਸਵਾਲ ਆਇਆ, ਮੈਂ ਆਮ ਤੌਰ ਤੇ ਆਲਸ ਕਰ ਗਿਆ। ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਉਹ ਉੱਦਮ ਕਰਾ। ਉੱਦਮ ਕਰੋ, ਮੈਂ ਕਰਦਾ ਉੱਦਮ, ਪਰ ਮੇਰੇ ਕੋਲ ਹੁੰਦਾ ਨਹੀਂ, ਕੰਮ ਔਖਾ ਹੈ ਨਾ, ਮੇਰੇ ਕੋਲ ਨਿਭਦਾ ਨਹੀਂ। ਉੱਦਮ ਕਰੋ, ਕਰਾਵੋ ਠਾਕੁਰ ਸਾਹਿਬ ਤੂੰ ਕਰਾ, ਇਹ ਉੱਦਮ ਮੈਂ ਕਰਦਾ ਤੂੰ ਕਰਾ ਮੇਰੇ ਤੋਂ। ਔਰ ਸੱਚ ਜਾਣਾ, ਜਿਸ ਵੇਲੇ ਇਹ ਭਾਵਨਾ ਲੈ ਕੇ ਬੰਦਾ ਤੁਰੇ ਨਾ, ਮੈਂ ਉੱਦਮ ਕਰਦਾ ਤੇ ਬਾਕੀ ਸਿਰੇ ਚਾੜਨ ਦਾ ਕੰਮ ਤੂੰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਹ ਚੱਲ, ਤੂੰ ਗੁਰੂ ਕੀ ਚਰਨ ਸ਼ਰਨ ਇੱਕ ਕਦਮ ਚੁੱਕ, ਪਰ ਇੱਕ ਕਦਮ ਤਾਂ ਚੁੱਕਣਾ ਹੀ ਪਏਗਾ। ਜੇ ਤੂੰ ਆਖੇ ਮੈਂ ਕੁਝ ਵੀ ਨਾ ਕਰਾਂ, ਮੈਨੂੰ ਬਿਸਤਰੇ ਚੋਂ ਕੱਢ ਕੇ ਲੈ ਚੱਲੇ ਗੁਰਦੁਆਰੇ, ਇਹ ਤਾਂ ਨਾਜਾਇਜ਼ ਗੱਲ, ਇਹ ਤਾਂ ਅਯੋਗ ਮੰਗਣ। ਨੀਅਤ ਹੀ ਬਣਾ ਲੈ ਤੂੰ, ਥੋੜਾ ਜਿਹਾ ਮਨ ਹੀ ਬਣਾ ਲੈ, ਇੱਕ ਕਦਮ ਤਾਂ ਚੁੱਕਣਾ। ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਬਾਕੀ ਸਬੀਲਾ ਮਹਾਰਾਜ ਆਪੇ ਬਣਾ ਦੇਗਾ। ਤੂੰ ਨੀਅਤ ਹੀ ਬਣਾ ਲੈ, ਤੂੰ ਮਨ ਹੀ ਬਣਾ ਲੈ ਕਿ ਮੈਂ ਸਿੱਖੀ ਦੇ ਮਾਰਗ ਤੇ ਤੁਰਨਾ, ਇੱਕ ਕਦਮ ਤਾਂ ਚੁੱਕਣਾ। ਜੇ ਤੂੰ ਇੱਕ ਕਦਮ ਵੀ ਨਹੀਂ ਚੁੱਕੇਗਾ, ਤੂੰ ਉਹਦੇ ਕੋਲੋਂ ਕੀ ਆਸ ਕਰਨਾ ਕਿ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਲੈ ਤੁਰੇ। ਇੱਕ ਕਦਮ ਤੂੰ ਚੁੱਕ,
ایک بار ستگر منتر سمرن ماتر تو اپنے ستگرو نو ایک واری چیتے کرن ماتر زبان تے تلیا تو ایک واری پیار نال تن گرو نانک تک ہو ایک واری تو پیار چ بھج کے واہگرو کہہ کے تا ویخ سمرن تا ہے بارن بار گر ہیت ہے وہ تینو لکھا وار یاد کرے گا. ایک گل پرسدھ ہے اسلام وچوں کہندے نے کہ بندہ ایک واری ہاتھ اٹھا کے کہہ دے نا یا خدا بندہ تے خدا بند سات واری کہندا ہے یا بندہ یا بندہ یا بندہ یا بندہ یا بندہ سات واری کہندا. لیکن بھائی صاحب کہندے نے نہیں بہت تھوڑی گنتی ہے تو ایک واری خدا بندہ کہے وہ سات واری کہے تو بڑی چھوٹی بھاجی تو ایک واری یاد کر وہ تینوں لکھاں وار یاد کرن نوں بیٹھے. ایک بار ستگر منتر سمرن ماتر سمرن تاہ بارنگ بار گر ہیت ہے پیار نال یاد کر. پاونی بگت پائے کوٹی اگر بھاگ رکھے اگر بھاگ پاو چرنا سامنے لیا کے حاضر کر دے ایک کوٹی بھی پیار نال اچلا کے مارن والی گل نہ ہوئے معاف کرنا یا دانی بن کے نال میں گردوارے دتے نے نہ ایتھے تا ارپن کرنا تیرا کیا تجھے کیا ارپ میں دے کی سکنا تیری دات وچوں تیرے ہی اگے نگونا جیا پیار بھیٹا کرن واسطے ایک جتن ہے دے کی سکنا میں منگتا دے کی سکنا داتے دے اگے دے کی سکنا میں پاونی بھگت پائے پیار نال بھگتی تے پریم نال بھجیا ہوا کوٹی اگر بھاگ رکھے تاہے گر سرب ندان دان دیت ہے. اس ستگرو دے پاسوں اے منگ منگنی کے بادشاہ کرپا کرو تسی ادم کردے نو کرا لو میں ادم کردا تسی کرا لو اینو سرے چاڑن دی سمرتھا تسی بخشو ادم کرو کراو ہو ٹھاکر پیکھت سادھو سنگ ست سنگت دے درشن کرن واسطے میں ایک قدم چکنا باقی تسی میری باہ پڑیا جی ذرا ہر ہر نام چڑھاو رنگن مینوں نام دا رنگ چڑھا دیو پر ویکھیو آپے ہی تانوں چڑھاونا پینا میتھوں نہیں پیا چڑھدا آپے ہی پرب رنگ من میں رام ناما جاپ کر کرپا وسو میرے ہردے تسی رحمت کرو میں تا تہاڈے چرنا چ وسن تو اسمرتھ ہو گیا تسی میرے ہردے چ وس جاؤ آ کے میں تا تہاڈی حضوری چ نت رہ سکن تو اسمرتھ ہاں تسی کرپا کر کے میرے ہردے چ ٹک جاؤ کر کرپا وسو میرے ہردے ہوئے سہائی آپ اے وچ تسی سہایتا کرو میری میرے کولوں یہ جتن سرے نہیں پیا لگدا میں ہردے چ تہاڈی مورت تہاڈا دھیان وسا لینا چاہنا میتھوں وستا نہیں پیا من ہٹتا کردا من دے پھرنے رکاوٹ بنی چلے جاندے نے سنسار دے جھجٹ مینوں تہاڈا دھیان ہردے چ وساؤن نہیں پے دیندے کرپا کرو کر کرپا وسو میرے ہردے ہوئے سہائی آپ من تن تیرا تن بھی تیرا تن دا تن من تیرا تو پرب میرا ہمرے وس کچھ نائے جیوں توں راکھیں جیوں جیوں راکھیں تیوں تیوں رہنا تیرا دتا کھائیں تیرا دیا کھائیں اوتھے بھی کہندے کر کرپا پرب اپنی جن توری سنگ سماؤں جیوں توں راکھیں تیوں رہا تیرا دتا پہنا کھاؤں ادم کرا جتھے باقی سارا کوئی تیریاں رحمتاں نوں مانن دا میں ادم کر رہا اوتھے تیری بھگتی وچ کھب جان دا وی میرا جتن سفلا ہو جا. اور ویسے بھی ساتھ سنگت جس منکھ دے جیون چ ادم نہیں نا او بندہ سنگ نال ماریا جاندا کسے ویلے بھی او رشت نال ماریا جائے گا زنگال مار

ਸਾਹਿਬਾਂ ਨੇ ਬੁਲਾ ਲਿਆ। ਲਾਲ ਚੰਦ ਵੀ ਤੇਰੀ ਸ਼ਿਕਾਇਤ ਤੂੰ ਕੁਝ ਨਹੀਂ ਕਰਦਾ ਕਿ ਮਹਾਰਾਜ ਐਵੇਂ ਕਹਿੰਦੇ ਨੇ। ਮੈਂ ਅੰਮ੍ਰਿਤ ਵੇਲੇ ਜਾਗਦਾ ਵੀ ਹਾਂ, ਸੰਗਤ ਚ ਆ ਕੇ ਬੈਠਦਾ, ਮਾਲਾ ਵੀ ਫੇਰਦਾ, ਮੈਂ ਬਾਣੀ ਵੀ ਪੜ੍ਹਦਾ ਕਿ ਮਹਾਰਾਜ ਸੇਵਾ ਲੰਗਰ ਚ ਨਹੀਂ ਸੇਵਾ ਕਰਨ ਆਉਂਦਾ। ਕਦੇ ਇਹਨੇ ਸਫਾਈ ਦੀ ਸੇਵਾ ਨਹੀਂ ਕੀਤੀ, ਕਦੇ ਕੋਈ ਸੰਗਤ ਦੀ ਸੇਵਾ ਚ ਹੱਥ ਨਹੀਂ ਵਟਾਇਆ। ਕਿਉਂ ਬਾਈ ਲਾਲ ਚੰਦ? ਕਿ ਮਹਾਰਾਜ ਜਦੋਂ ਉਹ ਜੋ ਭਗਤੀ ਜੋ ਮੈਂ ਕਰ ਲੈਂਦਾ, ਮੈਂ ਬਾਣੀ ਜੋ ਪੜ੍ਹ ਲੈਂਦਾ, ਸਾਹਿਬ ਕਹਿਣ ਲੱਗੇ ਅਧੂਰਾ ਕੰਮ ਕਰ ਰਿਹਾ। ਲਾਲ ਚੰਦ ਇਸ ਤਰ੍ਹਾਂ ਨਹੀਂ ਸਰਨਾ, ਕੁਝ ਹੱਥ ਪੈਰ ਵੀ ਸਫਲੇ ਕਰਨੇ ਪੈਣਗੇ। ਜੇ ਸਰੀਰ ਨੂੰ ਆਲਸ ਮਾਰ ਗਿਆ, ਤੇਰੇ ਮਨ ਦਾ ਉਦਮ ਕੀ ਕਰੇਗਾ? ਤੇਰੀ ਭਗਤੀ ਕੀਤੀ, ਬਾਣੀ ਪੜ੍ਹੀ, ਜਦ ਸਰੀਰ ਬੇਕਾਰ ਹੁੰਦਾ ਚਲਾ ਗਿਆ, ਧਿਆਨ ਦੇਣਾ, ਸਰੀਰ ਨਾਲ ਕੁਝ ਨਾ ਕੀਤਾ, ਸਰੀਰ ਬੇਕਾਰ ਹੋ ਜਾਏ। ਮਨ ਨਾਲ ਕੁਝ ਨਾ ਕੀਤਾ ਤੇ ਮਨ ਬੇਕਾਰ ਹੋ ਜਾਏਗਾ। ਸਾਹਿਬ ਕਹਿਣ ਲੱਗੇ ਸਰੀਰ ਦਾ ਵੀ ਕੁਝ ਕਰ, ਸਰੀਰ ਨੂੰ ਵੀ ਆਰੇ ਲਾ, ਸਰੀਰ ਨੂੰ ਵੀ ਉਦਮ ਵਿਚ ਰੱਖ, ਇਹਨੂੰ ਵੀ ਥੋੜਾ ਜਿਹਾ ਚੁਸਤ ਰੱਖਣ ਵਾਸਤੇ, ਸਤਰਕ ਰੱਖਣ ਵਾਸਤੇ ਕੋਈ ਯਤਨ ਕਰ, ਕੁਝ ਭਜਨ ਹੱਥ ਸੇਵਾ ਵਿਚ ਕਰਿਆ ਕਰ, ਲੰਗਰ ਦੀ ਸੇਵਾ ਵਿਚ, ਸੰਗਤ ਦੀ ਸੇਵਾ ਵਿਚ। ਬਹੁਤ ਕੰਮ ਐਸੇ ਨੇ ਜਿਹੜੇ, ਔਰ ਇਹ ਗੁਰੂ ਘਰ ਦੀ ਬੜੀ ਪਿਆਰੀ ਵਿਉਂਤ ਹੈ। ਆ ਜਿਹੜਾ ਗੁਰ ਸੰਗਤ ਵਿਚ ਚੱਲ ਕੇ ਆਉਣਾ ਨਾ, ਕਈ ਲੋਕ ਸਮਝਦੇ ਨੇ ਘਰ ਚ ਮਹਾਰਾਜ ਦਾ ਪ੍ਰਕਾਸ਼ ਕਰ ਲਿਆ, ਸਾਡਾ ਸਰ ਗਿਆ ਕੰਮ। ਧਿਆਨ ਦੇਣਾ, ਗੁਰੂ ਗ੍ਰੰਥ ਸਾਹਿਬ ਘਰ ਵਿਚ ਹੋਣ, ਧਨ ਭਾਗ, ਗੁਰਬਾਣੀ ਦੀ ਸਟੱਡੀ ਹਰ ਸਿੱਖ ਦਾ ਕੰਮ ਹੈ, ਔਰ ਘਰ ਘਰ ਅੰਦਰ ਧਰਮਸਾਲ ਹੋਵੇ, ਇਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੀ ਰੀਝ ਦੱਸਦੇ ਨੇ। ਲੇਕਿਨ ਕਿਵੇਂ ਕਰਨਾ, ਸਤ ਸੰਗਤ ਵਿਚ ਉੱਠ ਕੇ ਆ ਜਾਣਾ, ਇਹਦੇ ਕਿੰਨੇ ਫਲ ਹੋਣਗੇ? ਇੱਕ ਤਾਂ ਤੁਸੀਂ ਸਿੱਖ ਭਾਈਚਾਰੇ ਨਾਲ ਜੁੜ ਜਾਂਦੇ ਹੋ, ਗੁਰੂ ਪੁੱਤਰਾਂ ਨਾਲ ਜੁੜ ਜਾਂਦੇ ਹੋ, ਭਰਾਵਾਂ ਨਾਲ ਜੁੜ ਜਾਂਦੇ ਹੋ, ਤੇ ਦੂਜੀ ਗੱਲ ਇਹ ਉੱਠ ਕੇ ਆਉਣ ਵਿਚ ਤੁਰਨ ਫਿਰਨ ਦਾ ਉਦਮ ਵੀ ਹੋ ਜਾਏਗਾ। ਆਉਣ ਜਾਣ ਦੀ ਖੇਚਲ ਜਿਹੜੀ ਸਰੀਰ ਨੂੰ ਹੋਵੇਗੀ, ਉਹ ਜਿਹੜੀ ਮਾਰਨਿੰਗ ਵਾਕ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਦੀ ਸੈਰ, ਇਹ ਸੁੱਤੇ ਸਿੱਧ ਹੋ ਜਾਏਗੀ। ਜਿਹਦੇ ਬੜੇ ਹੀ ਗੁਣ ਨੇ, ਬੜੇ ਹੀ ਫਾਇਦੇ ਨੇ, ਬੜੇ ਲਾਭ ਨੇ। ਇੱਥੇ ਆ ਕੇ ਕੋਈ ਬੰਦਾ ਜੋੜਿਆਂ ਚ ਖਲੋ ਜਾਂਦਾ, ਕੋਈ ਲੰਗਰ ਵਾਲੇ ਪਾਸੇ ਲੱਗ ਜਾਂਦਾ, ਕੋਈ ਹੋਰ ਕਿਸੇ ਉਦਮ ਵਿਚ, ਕਿਤਨੇ ਲਾਭ ਹੋ ਜਾਣਗੇ, ਕਿਤਨਾ ਸਰੀਰ ਨੂੰ ਫਾਇਦਾ ਹੋ ਜਾਏਗਾ। ਤੇ ਬਾਕੀ ਸਤਸੰਗਤ ਦੇ ਆਸਰੇ, ਗੁਰੂ ਚਰਨਾਂ ਚ ਧਿਆਨ ਜੋੜ ਕੇ ਜਿਸਲੇ ਬਾਣੀ ਵਾਲਾ ਆਪਣਾ ਮਨ ਜੋੜਾਂਗੇ, ਉਸ ਵੇਲੇ ਮਨ ਵੀ ਉਦਮ ਵਿਚ ਆ ਜਾਏਗਾ, ਮਨ ਵੀ ਸਤਰਕਤਾ ਵਿਚ ਆ ਜਾਏਗਾ। ਸਾਹਿਬ ਚਾਹੁੰਦੇ ਨੇ ਮਨੁੱਖ ਦੋਵੇਂ ਤਰ੍ਹਾਂ ਉਦਮ ਵਿਚ ਆ, ਸਰੀਰ ਕਰਕੇ ਵੀ ਮਨ ਕਰਕੇ। ਇੱਕ ਪੱਖ ਵੀ ਇਹਦਾ ਕਮਜ਼ੋਰ ਰਹਿ ਗਿਆ ਤੇ ਕਿਵੇਂ ਚੱਲੇਗਾ? ਆਖਿਰ ਮਨ ਨੇ ਸਰੀਰ ਚ ਠਹਿਰਨਾ ਹੈ। ਜੇ ਮਨ ਬੇਕਾਰ ਹੁੰਦਾ ਚਲਾ ਗਿਆ, ਜ਼ੰਗਾ ਲੂਦ ਹੁੰਦਾ ਚਲਾ ਗਿਆ, ਇਹ ਮਨ ਕਿੱਥੇ ਟਿਕੇਗਾ? ਸਰੀਰ ਦੀਆਂ ਲੰਮੀਆਂ ਉਮਰਾਂ ਹੋਣ, ਇਹ ਚੁਸਤ ਹੋਵੇ, ਕੰਮ ਆਉਣ ਜੋਗਾ ਹੋਵੇ, ਪਰਉਪਕਾਰੀ ਹੋਵੇ। ਇਸ ਕਰਕੇ ਇਸ ਸਰੀਰ ਨੂੰ ਸਤਸੰਗਤ ਦਾ ਆਹਾਰ ਬਖਸ਼ਿਸ਼ ਕੀਤਾ, ਸੇਵਾ ਦਾ ਆਹਾਰ ਬਖਸ਼ਿਸ਼ ਕੀਤਾ, ਤੇ ਮਨ ਨੂੰ ਭਗਤੀ ਤੇ ਸਿਮਰਨ ਦਾ ਆਹਾਰ ਬਖਸ਼ਿਸ਼ ਕੀਤਾ। ਜੇ ਨਹੀਂ ਹੁੰਦਾ, ਆਪਾਂ ਇੱਕ ਕਦਮ ਚੁੱਕੀਏ ਤੇ ਬਾਕੀ ਦੁਹਾਈ ਮਹਾਰਾਜ ਦੀ ਪਾਈਏ, ਸਾਹਿਬ ਕਿਰਪਾ ਕਰੋ, ਆ ਥੋੜਾ ਜਿਹਾ ਉਦਮ ਮੈਂ ਕਰਨਾ, ਬਾਕੀ ਤੁਸੀਂ ਕਰਾ ਲਓ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਓ, ਤੇ ਪਾਤਸ਼ਾਹ ਹੋਰ ਕੋਈ ਆਸਰਾ ਨਹੀਂ ਜਿਹੜਾ ਮੈਨੂੰ ਇਸ ਪਾਸੇ ਤੋਰ ਸਕੇ। ਦੂਜੀ ਜਾਏ ਨਾ ਸੁੱਝੀ, ਕਿੱਥੇ ਕੂਕਣ ਜਾਉ, ਅਗਿਆਨ ਬਿਨਾਸਣ, ਤੇਰੀ ਸੰਗਤ ਤੇ ਤੇਰਾ ਨਾਮ ਅਗਿਆਨ ਨੂੰ ਦੂਰ ਕਰਨ ਵਾਲਾ। ਤਮ ਹਰਨ, ਜੀਵਨ ਵਿੱਚੋਂ ਤਮੋ ਗੁਣ ਨੂੰ, ਤਮਾ ਆਦਿਕ ਨੂੰ ਕੱਢਣ ਦਾ ਕਾਰਨ ਬਣਦਾ। ਉੱਚੇ ਅਗਮ ਅਮਾਓ ਮੇਰੇ ਵਾਹਿਗੁਰੂ, ਮਨ ਵਿਛੜਿਆ ਹਰ ਵੇਲੀ ਹੈ, ਤੇਰੇ ਨਾਲ ਟੁੱਟਾ ਹੋਇਆ ਮਨ ਕਿਸੇ ਤਰੀਕੇ ਨਾਲ ਮੇਲ ਲੈ, ਆਪਣੇ ਨਾਲ ਜੋੜਦਾ। ਮਨ ਵਿਛੜਿਆ ਹਰ ਮੇਲੀ ਹੈ, ਨਾਨਕ ਇਹ ਸੁਆਓ, ਮੇਰਾ ਤਾਂ ਇਹ ਮਕਸਦ ਹੈ ਜੀਵਨ ਦਾ। ਸਰਬ ਕਲਿਆਣਾ ਤਿਤ ਦਿਨ, ਹਰ ਪਰਸੀ ਗੁਰ ਕੈ ਪਾਓ, ਉਸ ਦਿਨ ਸਾਰੇ ਸੁੱਖ ਹੋ ਜਾਣਗੇ, ਸਾਰੇ ਕਲਿਆਣ ਜੀਵਨ ਵਿਚ

ਉਤਰ ਕੇ ਮੇਰੇ ਮਨ ਦੀ ਜੋ ਦਸ਼ਾ ਹੈ ਮੈਂ ਕਿੱਥੇ ਦੱਸਣ ਜਾਵਾਂ। ਮੈਂ ਮਨ ਦੀ ਹਾਲਤ ਕਿੱਥੇ ਜਾ ਕੇ ਕੂਕਾਂ ਤੇ ਪੁਕਾਰਾਂ, ਤੇਰੇ ਦਰ ਤੋਂ ਬਿਨਾਂ ਕੋਈ ਆਸਰਾ ਨਹੀਂ ਮੇਰੇ ਮਾਲਕ। ਰਹਿਮਤ ਕਰੋ ਤੇ ਜੋੜ ਲਵੋ ਟੁੱਟੇ ਹੋਏ ਨੂੰ, ਵਿਛੜੇ ਹੋਏ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਸਤਸੰਗਤ ਦਾ ਆਸਰਾ ਬਖਸ਼ਿਸ਼ ਕਰੋ। ਇੱਥੇ ਮੇਰਾ ਮਨ ਟਿਕ ਜਾਣ ਦਾ

ਘੋਰ ਜਿੱਤ ਹੋਇਆ। ਭਾਈ ਉਦੈ ਸਿੰਘ ਨੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਐਸੀ ਤੇਗ ਚਲਾਈ, ਦੁਸ਼ਮਣਾਂ ਨੂੰ ਭਾਜਣਾ ਪੈ ਗਈਆਂ। ਸਾਸਾ ਬੜੀ ਠਾਠਾ ਮਾਰਦੀ ਸੀ, ਇਸ ਨੂੰ ਪਾਰ ਕਰਨਾ ਬੜਾ ਔਖਾ ਸੀ। ਸਾਸਾ ਕਿਨਾਰੇ ਤੇ ਗੁਰੂ ਮਹਾਰਾਜ ਦੇ ਸਿੱਖ ਸੰਤਾਂ ਤੇ ਗੁਰੂ ਮਹਾਰਾਜ ਦਾ ਪਰਿਵਾਰ ਵਿਛੜ ਗਿਆ।

ਨਾਦੇੜ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਜਿਉਂਦੇ ਹਾਂ। ਆ ਤੱਕੋ ਸੰਗਤਾਂ ਵੱਲ ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀਆਂ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ। ਸਿੰਘੋ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ ਗੁਰੂ ਹੈ ਬਾਣੀ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਮੇਰੇ ਖਾਲਸੇ ਦਾ ਦਰਸ਼ਨ ਕਰੇ। ਜਿਹਨੇ ਮੇਰੇ ਨਾਲ ਵਚਨ ਕਰਨੇ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਬਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਤਬਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ, ਕਿੱਡਾ ਪਾਪੀ ਹੈ! ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਟ ਲਾਈ ਜਾਂਦਾ, ਹੋਰ ਵੀ ਘੋਰ ਪਾਪ ਕਰਦਾ ਹੈ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡੀਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦੁਆਈ ਮਚਾਈ ਹੈ,
ਕਿਸੇ ਨੇ ਭਰਾ ਨੂੰ ਆਖਿਆ ਵੀਰਾ ਮੈਂ ਤੈਨੂੰ ਲੱਕੜੀ ਵਧੇ ਸੀ, ਕਿਸੇ ਨੇ ਬਾਪ ਨੂੰ ਆਖਿਆ ਬਾਵਲਾ ਮੈਨੂੰ ਰੱਖ ਲੈ, ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰ ਕੰਡਾ ਦਰਿਆ ਦੇ ਕੋਲ ਸ਼ਾਹਬਾਦ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਲੱਗੇ ਨੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ। ਸਿੰਘਾਂ ਨੇ ਕੀ ਤੱਕਿਆ, ਬਈ ਆ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦੁਆਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ, ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ, ਖਾਲਸਾ ਜੀ ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ ਹੈ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂਗੇ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ, ਜ਼ਕਰੀਆ ਖਾਨ ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 125,000 ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 125,000 ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇਂ, ਲੜਦਾ ਦੇਖ ਲਵੇਂ, ਤੋਵਾ ਅੱਲਾ ਦੀ ਕਹਿਰ ਮਚਾ ਦਿੰਦੇ।

ਜ਼ਕਰੀਆ ਖਾਨ, ਤੂੰ ਕਿੱਥੇ ਖੋ ਗਿਆ? ਕਿਹਨਾਂ ਖਿਆਲਾਂ ਵਿੱਚ ਚਲਾ ਗਿਆ? ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ, ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ, ਕਿਉਂ ਬਈ ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ, ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ, ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ? ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ ਨੇ ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ, ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਖਦੇ ਨੇ। ਹੈਰਾਨ ਹੋਇਆ, ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ, ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ, ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ, ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੀ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ ਬਈ ਇਹ ਉਹ ਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੱਡੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਕਿ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ, ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ ਕੀ।

ਪੜੋਸੀ ਦੀ ਸੇਵਾ। ਰਾਤ ਦੇ 1 ਵਜੇ ਅਚਾਨਕ ਉਹਦੀ ਤਬੀਅਤ ਖਰਾਬ ਹੋ ਜਾਂਦੀ। ਤੁਹਾਨੂੰ ਪਤਾ ਲੱਗਦਾ ਤੁਸੀਂ ਆਪਣੀ ਨਿੰਦਰ ਦਾ ਤਿਆਗ ਕਰਕੇ ਉਹਦੀ ਸੇਵਾ ਵਾਸਤੇ ਹਾਜ਼ਰ ਹੋ ਜਾਂਦੇ। ਹਸਪੀਟਲ ਲੈ ਕੇ ਗਏ, ਜਿੰਨਾ ਚਿਰ ਉਹਨੂੰ ਆਰਾਮ ਨਹੀਂ ਆਇਆ ਤੁਸੀਂ ਉਹਦੀ ਸੇਵਾ ਵਿੱਚ ਲੱਗੇ ਰਹੇ। ਯਾਦ ਰੱਖੋ, ਜ਼ਿੰਦਗੀ ਭਰ ਤੁਹਾਡਾ ਉਹ ਅਹਿਸਾਨਮੰਦ ਰਹੇਗਾ। ਇਹਦੇ ਨਾਲ ਹੀ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਇਸ ਤਰ੍ਹਾਂ ਗੁਜ਼ਰੇ ਜਿਹਨੇ ਤੁਹਾਡੀ ਸੇਵਾ ਦਾ ਫਲ ਪ੍ਰਾਪਤ ਕੀਤਾ ਹੈ, ਉਹ ਵੀ ਪਿੱਛੇ ਨਹੀਂ ਰਹੇਗਾ ਤੁਹਾਡੀ ਸੇਵਾ ਵਾਸਤੇ। ਉਸੇ ਤਰ੍ਹਾਂ ਉਹਦੇ ਨਾਲੋਂ ਵੀ ਜ਼ਿਆਦਾ ਤਤਪਰ ਰਹੇਗਾ। ਤੋ ਸੇਵਾ ਇੱਕ ਐਸਾ ਫਲ ਹੈ, ਸੇਵਾ ਕਰੋ ਤੇ ਸੇਵਾ ਪ੍ਰਾਪਤ ਹੁੰਦੀ ਹੈ। ਤਾਂ ਹੀ ਤੇ ਸਿਆਣਿਆਂ ਦਾ ਕਥਨ ਹੈ, ਕਰ ਸੇਵਾ ਮਿਲੇ ਨੇਵਾ। ਗੁਰੂ ਮਹਾਰਾਜ ਤੇ ਕਹਿੰਦੇ ਨੇ, ਇਸ ਦੁਨੀਆਂ ਦੇ ਵਿੱਚ ਆਇਆ ਹੈ ਸੇਵਾ ਕਰਕੇ ਜਸ ਖੱਟ ਲੈ, ਤੇ ਜਦੋਂ ਦੁਨੀਆਂ ਦੇ ਵਿੱਚ ਜਸ ਖੱਟੇਗਾ, ਦਰਗਾਹ ਦੇ ਵਿੱਚ ਜਾਏਗਾ, ਉੱਥੇ ਵੀ ਤੇਰੀ ਜੈ ਜੈਕਾਰ ਹੋਵੇਗੀ। ਕਹੋ ਨਾਨਕ ਬਾਹਾਂ ਲੁਡਾਈ ਹੈ, ਉੱਚੀਆਂ ਬਾਹਾਂ ਕਰਕੇ ਮਾਣ ਨਾਲ ਬੜੀ ਸ਼ਾਨ ਨਾਲ ਉੱਥੇ ਜਾਵੇਗਾ, ਤੇ ਤੇਰੀ ਸਾਰੇ ਹੀ ਜੈ ਜੈਕਾਰ ਹੋਵੇਗੀ। ਇਹ ਸੇਵਾ ਦਾ ਫਲ ਹੈ, ਇਨਸਾਨੀਅਤ ਦੀ ਸੇਵਾ, ਮਨੁੱਖ ਮਾਤਰ ਦੀ ਸੇਵਾ ਕਰ, ਤੇਰਾ ਇਹ ਜੀਵਨ ਸਫਲ।

ਲੇਕਿਨ ਸਾਨੂੰ ਦਾ ਸੁਭਾਅ ਕਈ ਤਰ੍ਹਾਂ ਦਾ। ਕਬੀਰ ਸਾਹਿਬ ਕਹਿੰਦੇ ਨੇ ਦੋ ਤਰ੍ਹਾਂ ਦੇ ਇਨਸਾਨ, ਇੱਕ ਉਹ ਜਿਹੜਾ ਆਪ ਵੀ ਦੁਖੀ ਹੁੰਦਾ ਤੇ ਦੂਸਰਿਆਂ ਨੂੰ ਵੀ ਦੁਖੀ ਕਰਦਾ, ਇੱਕ ਉਹ ਆਪ ਭਾਵੇਂ ਦੁਖੀ ਹੋ ਲਵੇ ਪਰ ਦੂਸਰਿਆਂ ਨੂੰ ਸੁੱਖ ਦਿੰਦਾ। ਤੇ ਕਬੀਰ ਸਾਹਿਬ ਕਹਿੰਦੇ ਨੇ ਆਪ ਗਏ ਔਰਨ ਹੂੰ ਖੋਵੇ ਆਗ ਲਗਾਏ ਮੰਦਿਰ ਮੈਂ ਸੋਵੇ। ਕਈ ਇਹੋ ਜਿਹੇ ਵੀ ਆਦਮੀ ਜਿਹੜੇ ਆਪ ਦੀ ਖਰਾਬ ਹੁੰਦੇ ਨੇ ਨਾਲ ਦੂਸਰਿਆਂ ਨੂੰ ਵੀ ਖਰਾਬ ਕਰਦੇ। ਆਗ ਲਗਾਏ ਮੰਦਿਰ ਮੈਂ ਸੋਵੇ, ਮੰਦਿਰ ਨੂੰ ਘਰ ਨੂੰ ਅੱਗ ਲਗਾ ਕੇ ਤੇ ਆਪੇ ਵਿੱਚ ਜਾ ਕੇ ਬਹਿ ਜਾਂਦੇ। ਇਹੋ ਜਿਹੇ ਇਨਸਾਨ ਆਪ ਤੇ ਦੁਖੀ ਹੁੰਦੇ ਨੇ ਨਾਲ ਦੂਸਰਿਆਂ ਨੂੰ ਵੀ ਦੁਖੀ।

ਲੋਕਾਂ ਦਾ ਜ਼ਿਕਰ ਜਿਨ੍ਹਾਂ ਦਾ ਕੰਮ ਉੱਠਦਿਆਂ ਬਹਿੰਦਿਆਂ ਕੁਟਿਲਤਾ ਮਾੜਾ ਹੀ ਸੋਚਣਾ ਤੇ ਮਾੜਾ ਹੀ ਕਰਨਾ ਆਪਣੇ ਸੁਖ ਵਾਸਤੇ ਦੂਸਰਿਆਂ ਨੂੰ ਦੁੱਖ ਦੇਣਾ ਪਰ ਜਿਹੜਾ ਇਨਸਾਨ ਕਿਸੇ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਖਿਆਲ ਨਹੀਂ ਹੁੰਦਾ ਪਰ ਸਮਾਂ ਆਉਣ ਦੇ ਨਾਲ ਉਹ ਆਪ ਬਹੁਤਾ ਦੁਖੀ ਹੋ ਜਾਂਦਾ ਇਸੇ ਸ਼ਬਦ ਦੇ ਨਾਲ ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਦਾ ਇੱਕ ਸ਼ਬਦ ਜਿਹਦੀਆਂ ਕੁਝ ਤੁਕਾਂ ਯਾਦ ਆਈਆਂ ਨੇ ਜਿਹਦੇ ਵਿਚ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾਏ ਚੰਦਰ ਹਾਂਸ ਇੱਕ ਭਗਤ ਹੋਇਆ ਤ੍ਰਿਸ਼ਟ ਬੁੱਧੀ ਇਹ ਵਜ਼ੀਰ ਸੀ ਜਿਸ ਤਰ੍ਹਾਂ ਤ੍ਰਿਸ਼ਟ ਬੁੱਧੀ ਵਜ਼ੀਰ ਨੇ ਚੰਦਰ ਹਾਂਸ ਨੂੰ ਦੁਖੀ ਕਰਨਾ ਚਾਹਿਆ ਪਰ ਤ੍ਰਿਸ਼ਟ ਬੁੱਧੀ ਵਜ਼ੀਰ ਦਾ ਆਪਣਾ ਹੀ ਘਰ ਬਰਬਾਦ ਹੋ ਗਿਆ ਕਿਉਂਕਿ ਉੱਠਦਾ ਬਹਿੰਦਾ ਇਹ ਮਾੜਾ ਸੋਚਦਾ ਸੀ ਇਹ ਚਾਹੁੰਦਾ ਸੀ ਕਿ ਚੰਦਰ ਹਾਂਸ ਖਤਮ ਹੋ ਜਾਏ ਤੇ ਰਾਜ ਭਾਗ ਮੈਂ ਸੰਭਾਲਾਂ ਮੇਰੇ ਪੁੱਤਰ ਸੰਭਾਲਣ ਭਗਤ ਨੂੰ ਖਤਮ ਕਰਨਾ ਚਾਹਿਆ ਪਰ ਇਹਦਾ ਆਪਣਾ ਹੀ ਪਰਿਵਾਰ ਘਰ ਖਤਮ ਹੋ ਗਿਆ ਇਹੋ ਜਿਹੇ ਇਨਸਾਨਾਂ ਬਾਰੇ

ਕ੍ਰਿਸ਼ਟਬੂਦੀ ਦੇ ਦੋ ਲੜਕੇ ਸਨ ਮਦਨ ਮਦਨ ਤੇ ਅਮਲ। ਇਨ੍ਹਾਂ ਦੋਨਾਂ ਦਾ ਸੁਭਾਅ ਵੱਖਰਾ ਸੀ। ਮਦਨ ਸਾਧੂ ਸੁਭਾਅ ਦਾ ਤੇ ਅਮਲ ਜਿਹੜਾ ਸੀ ਜਿਹੋ ਜਿਹਾ ਨਾਮ ਕੰਮ ਵੀ ਇਹਦੇ ਉਹ ਜਿਹੇ ਇਹ ਅਮਲਾਂ ਵਿੱਚ ਹੀ ਲੱਗਾ ਰਹਿੰਦਾ ਸੀ।

ਤੇ ਸ਼੍ਰੀਮਤੀ ਵਜ਼ੀਰ ਕਹਿਣ ਲੱਗਾ ਕਿਹੜਾ ਰਾਣਾ ਕਿਹੜੀ ਐਸੀ ਗੱਲ ਉਸ ਪਰਮੇਸ਼ਰ ਦੀ ਤੁਹਾਨੂੰ ਯਾਦ ਆਈ ਏ ਤੁਸੀਂ ਹੱਸ ਪਏ ਹੋ। ਸੰਤ ਕਹਿਣ ਲੱਗੇ ਉਸ ਪਰਮੇਸ਼ਰ ਦੇ ਰੰਗ ਵੀ ਨਿਆਰੇ ਐ ਦੁਸ਼ਟ ਬੁੱਧੀ ਵਜ਼ੀਰ ਐ ਜਿਹੜਾ ਯਤੀਮ ਰਾਜਕੁਮਾਰ ਚੰਦਰਹਾਂਸ ਸਾਡੇ ਕੋਲ ਬੈਠਾ ਸਮੇਂ ਦੇ ਨਾਲ ਇਸੇ ਯਤੀਮ ਚੰਦਰਹਾਂਸ ਨੇ ਇਸ ਚੰਦਨਪੁਰ ਦਾ ਰਾਜਾ ਬਣਨਾ ਹੈ ਤੇ ਇਸ ਰਾਜ ਦਾ ਜਵਾਈ ਬਣਨਾ। ਇਹ ਸੁਣ ਕੇ ਵਜ਼ੀਰ ਦੇ ਪੈਰਾਂ ਥੱਲੋਂ ਤੇ ਜਿਵੇਂ ਜ਼ਮੀਨ ਨਿਕਲ ਗਈ ਉਥੇ ਕੁਝ ਨਾ ਬੋਲਿਆ ਦੱਬੇ ਪੈਰ ਵਾਪਸ ਮੁੜਿਆ ਤੇ ਜਲਾਦਾਂ ਦੇ ਕੋਲ ਚਲਾ ਗਿਆ।

ਆਪ ਤੇ ਕਿਸੇ ਨੂੰ ਪਾਣੀ ਦਾ ਘੁੱਟ ਨਹੀਂ ਪੈਣਾ ਤੇ ਜਿਹੜਾ ਖੂਹ ਲਵਾਵੇ ਵੱਡੇ ਵੱਡੇ ਤਲਾਬ ਬਣਾਵੇ ਉਹਨਾਂ ਦੀ ਨਿੰਦਿਆ ਕਰੇ ਇਹੋ ਜਿਹੇ ਲੋਕ

ਉਹਦਾ ਮੂੰਹ ਘੁੱਟ ਕੇ ਚੰਦਰ ਹਾਂਸ ਨੂੰ ਇੰਨਾ ਚੁੱਕ ਲਿਆ। ਚੁੱਕ ਕੇ ਜੰਗਲ ਵਿਚ ਲੈ ਗਏ, ਨਦੀ ਦੇ ਕਿਨਾਰੇ ਖੜਾ ਕਰ ਦਿੱਤਾ ਚੰਦਰ ਹਾਂਸ ਨੂੰ। ਅੱਧੀ ਰਾਤ ਦਾ ਵੇਲਾ ਚੰਦਰ ਹਾਂਸ ਅੱਖਾਂ ਮਲਦਾ ਹੋਇਆ ਕਹਿਣ ਲੱਗਾ, ਤੁਸੀਂ ਕੌਣ ਹੋ? ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ?

ਕਿਸੇ ਦੇ ਗਾਣ ਦੀ ਆਵਾਜ਼ ਪਈ। ਰਾਜਾ ਕੁਲਿੰਦਰ ਅੱਗੇ ਹੋਇਆ, ਦੇਖਿਆ ਛੋਟਾ ਜਿਹਾ ਬੱਚਾ ਬੜੀ ਮਿੱਠੀ ਸੁਰ ਵਿਚ ਭਜਨ ਗਾ ਰਿਹਾ। ਰਾਜਾ ਕੁਲਿੰਦਰ ਘੋੜੇ ਤੋਂ ਉਤਰਿਆ, ਚੰਦਰ ਹਾਸ ਦੇ ਕੋਲ ਗਿਆ ਤੇ ਪੁੱਛਿਆ, ਕਾਕਾ ਤੂੰ ਕੌਣ ਹੈ, ਜੰਗਲ ਵਿਚ ਕੀ ਕਰਨਾ ਪਿਆ। ਚੰਦਰ ਹਾਸ ਨੇ ਸਾਰੀ ਗੱਲ ਦੱਸੀ। ਰਾਜਾ ਕੁਲਿੰਦਰ ਦੇ ਘਰ ਔਲਾਦ ਕੋਈ ਨਹੀਂ ਸੀ। ਰਾਜੇ ਕੁਲਿੰਦਰ ਨੇ ਚੰਦਰ ਹਾਸ ਨੂੰ ਘੋੜੇ ਤੇ ਬਿਠਾਇਆ, ਆਪਣੇ ਮਹਿਲਾਂ ਵੱਲ ਲੈ ਤੁਰੇ। ਜਿਸ ਤਰ੍ਹਾਂ ਸਾਹਿਬ ਜੀ ਕਹਿੰਦੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੀ, ਪੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕੋਈ ਪਿਛਲੇ ਜਨਮ ਦੇ ਸੰਬੰਧ ਸਨ ਜੋ ਪ੍ਰਗਟ ਹੋਏ, ਤੇ ਰਾਜਾ ਕੁਲਿੰਦਰ ਚੰਦਰ ਹਾਸ ਨੂੰ ਘੋੜੇ ਤੇ ਬਿਠਾ ਕੇ ਆਪਣੇ ਮਹਿਲਾਂ ਵਿਚ ਲੈ ਗਏ। ਰਾਣੀ ਵੀ ਖੁਸ਼ ਹੋਈ। ਸਾਰੇ ਸ਼ਹਿਰ ਵਿਚ ਢੰਡੋਰਾ ਫੇਰਿਆ ਗਿਆ ਕਿ ਰਾਜਾ ਕੁਲਿੰਦਰ ਜੰਗਲ ਵਿਚ ਇਕ ਲੜਕਾ ਲੈ ਕੇ ਆਇਆ, ਉਹਨੂੰ ਮੁਤਬੰਨਾ ਬਣਾਉਣਾ ਹੈ। ਸਾਰੇ ਸ਼ਹਿਰ ਦੇ ਵਿਚ ਖੁਸ਼ੀਆਂ ਮਨਾਈਆਂ ਜਾਣ। ਅਗਲੇ ਦਿਨ ਰਾਜੇ ਕੁਲਿੰਦਰ ਨੇ ਚੰਦਰ ਹਾਂਸ ਨੂੰ ਆਪਣਾ ਮੁਤਬੰਨਾ, ਆਪਣਾ ਪੁੱਤਰ ਬਣਾ ਲਿਆ। ਸਾਰੇ ਸ਼ਹਿਰ ਵਿਚ ਖੁਸ਼ੀਆਂ ਮਨਾਈਆਂ ਗਈਆਂ। ਇਕ ਪਾਸੇ ਰਾਜਾ ਕੁਲਿੰਦਰ ਹੈ ਜਿਹਦਾ ਮਨ ਸਾਫ ਪਰਮੇਸ਼ਰ ਦੇ ਭੈ ਵਿਚ ਰਹਿੰਦਾ, ਪਰਮੇਸ਼ਰ ਨਾਲ ਪਿਆਰ ਕਰਦਾ। ਇਕ ਪਾਸੇ ਤ੍ਰਿਸ਼ਟਭੂ ਦੀ ਵਜ਼ੀਰ ਹੈ ਜਿਹੜਾ ਕਪਟ ਈਰਖਾ ਤੇ ਦੁਬਧਾ ਦੇ ਨਾਲ ਭਰਿਆ ਹੋਇਆ। ਇਹੋ ਜਿਹੇ ਵਜ਼ੀਰ, ਇਹੋ ਜਿਹੇ ਇਨਸਾਨ ਜਿਨ੍ਹਾਂ ਬਾਰੇ

ਰਾਜੇ ਕੁਲਿੰਦਰ ਦੇ ਕੋਲ ਪਲਣ ਲੱਗ ਪਿਆ। ਯੁਵਰਾਜ ਤਾਂ ਪਹਿਲਾਂ ਹੀ ਸੀ, ਬੜਾ ਬਹਾਦਰ ਨਿਕਲੇ। ਛੋਟੀ ਉਮਰ ਦੇ ਵਿੱਚ ਹੀ ਚੰਦਰਹਾਂਸ ਨੇ ਆਸ ਪਾਸ ਦੇ ਇਲਾਕੇ ਜਿੱਤ ਕੇ ਆਪਣਾ ਰਾਜ ਬੜਾ ਵਧਾ ਲਿਆ। ਚੰਦਰਹਾਸ ਦੀ ਬਹਾਦਰੀ ਹਰ ਜਗ੍ਹਾ ਫੈਲ ਗਈ। ਇਹ ਖਬਰ ਚੰਦਨਪੁਰ ਦੇ ਵਜ਼ੀਰ ਤ੍ਰਿਸ਼ਟਬੁਧੀ ਨੂੰ ਵੀ ਲੱਗੀ ਕਿ ਚੰਦਰਹਾਂਸ ਬੜਾ ਬਹਾਦਰ ਹੈ ਔਰ ਇਸ ਚੰਦਰਹਾਂਸ ਨੂੰ ਰਾਜਾ ਕੁਲਿੰਦਰ ਜੰਗਲ ਵਿੱਚੋਂ ਲੈ ਕੇ ਆਇਆ ਸੀ।

ਸ਼ਕੁੰਤਲਪੁਰ ਆ ਗਿਆ। ਚੰਦਰਹਾਸ ਨੂੰ ਇਹ ਵਜ਼ੀਰ ਇੱਕ ਪਾਸੇ ਲੈ ਗਿਆ ਤੇ ਪੁੱਛਿਆ, ਬੇਟਾ ਚੰਦਰਹਾਸ, ਤੂੰ ਕਦੀ ਚੰਦਨਪੁਰ ਗਿਆ? ਭਗਤਾਂ ਦਾ ਮਨ ਸਾਫ ਹੁੰਦਾ, ਉਹਨਾਂ ਦੇ ਮਨ ਵਿੱਚ ਵੈਰ ਵਿਰੋਧ ਦੀ ਭਾਵਨਾ ਨਹੀਂ ਹੁੰਦੀ। ਚੰਦਰਹਾਸ ਨੇ ਕਿਹਾ, ਹਾਂ, ਮੈਂ ਛੋਟਾ ਹੁੰਦਾ ਚੰਦਨਪੁਰ ਰਹਿੰਦਾ ਸੀ ਸੰਤਾਂ ਮਹਾਂਪੁਰਸ਼ਾਂ ਦੇ ਕੋਲ। ਇਹ ਸੁਣ ਕੇ ਵਜ਼ੀਰ ਨੂੰ ਪੱਕਾ ਭਰੋਸਾ ਕਿਹਾ, ਬੇਟਾ ਤਿਆਰੀ ਕਰੋ, ਤੁਸੀਂ ਚੰਦਨਪੁਰ ਚਲੇ ਜਾਓ, ਰਾਜੇ ਨੂੰ ਮਿਲ ਕੇ ਫਿਰ ਵਾਪਸ ਆ ਜਾਣਾ। ਉਧਰ ਦ੍ਰਿਸ਼ਟਪੂ ਦੀ ਵਜ਼ੀਰ ਨੇ ਆਪਣੇ ਵੱਡੇ ਲੜਕੇ ਮਦਨ ਨੂੰ ਚਿੱਠੀ ਲਿਖੀ, ਬੇਟਾ ਮਦਨ, ਇਹ ਜਿਹੜਾ ਲੜਕਾ ਚਿੱਠੀ ਲੈ ਕੇ ਆ ਰਿਹਾ ਹੈ, ਇਸ ਨੂੰ ਬਿੱਖ ਦੇ ਦੇਣੀ, ਬਿੱਖ ਜ਼ਹਿਰ ਨੂੰ ਕਹਿੰਦੇ, ਜ਼ਹਿਰ ਦੇ ਕੇ ਇਹਨੂੰ ਮਾਰ ਦੇਣਾ।

ਸਾਰਾ ਦਿਨ ਦੇ ਸਫ਼ਰ ਤੋਂ ਥੱਕ ਗਿਆ ਸੀ। ਸ਼ਾਹੀ ਬਾਗ ਆਇਆ, ਘੋੜਾ ਬੰਨ ਕੇ ਚੰਦਰਹਾਸ ਲੇਟ ਗਿਆ। ਲੇਟਦਿਆਂ ਹੀ ਪਤਾ ਨੀ ਕਿਹੜੇ ਵੇਲੇ ਨੀਂਦਰ ਆ ਗਈ। ਤ੍ਰਿਸ਼ਟਭੁਜੀ ਜਿਹੜਾ ਵਜ਼ੀਰ ਸੀ, ਇਹਦੇ ਦੋ ਲੜਕੇ ਮਦਨ ਅਮਲ ਤੇ ਇੱਕ ਲੜਕੀ ਸੀ ਬਿਖਿਆ। ਉਹ ਬਿਖਿਆ ਆਪਣੀਆਂ ਸਹੇਲੀਆਂ ਦੇ ਨਾਲ ਇਸ ਬਾਗ ਦੇ ਵਿੱਚ ਆਏ। ਸਾਰੀਆਂ ਅੱਗੇ ਲੰਘ ਗਈਆਂ ਪਰ ਬਿਖਿਆ ਉੱਥੇ ਖਲੋਤੀ ਰਹੀ। ਸੋਚਣ ਲੱਗ ਪਈ, ਇਹ ਅਜਨਬੀ ਕੌਣ ਹੈ, ਪਹਿਲਾਂ ਕਦੀ ਦੇਖਿਆ ਨਹੀਂ। ਅਚਾਨਕ ਉਹਦਾ ਧਿਆਨ ਉਸ ਚਿੱਠੀ ਵੱਲ ਚਲਾ ਗਿਆ ਜਿਹੜੀ ਪੱਗ ਵਿੱਚ ਟੰਗੀ ਹੋਈ ਸੀ। ਹੌਲੀ ਜਿਹੀ ਚਿੱਠੀ ਪੱਗ ਵਿੱਚੋਂ ਕੱਢੀ, ਬਿਖਿਆ ਨੇ ਚਿੱਠੀ ਪੜ੍ਹੀ। ਉੱਤੇ ਲਿਖਿਆ ਸੀ, ਬੇਟਾ ਮਦਨ, ਇਹ ਜਿਹੜਾ ਲੜਕਾ ਚਿੱਠੀ ਲੈ ਕੇ ਆ ਰਿਹਾ, ਇਹਨੂੰ ਬਿਖ ਦੇ ਦੇਣੀ, ਜ਼ਹਿਰ ਦੇ ਦੇਣੀ। ਬਿਖਿਆ ਸੋਚਣ ਲੱਗੀ, ਇਹ ਲਿਖਾਈ ਤੇ ਮੇਰੇ ਪਿਤਾ ਤ੍ਰਿਸ਼ਟਭੁਜੀ ਦੀ ਹੈ। ਇਸ ਨੌਜਵਾਨ ਨੇ ਮੇਰੇ ਪਿਤਾ ਦਾ ਕੀ ਵਿਗਾੜਿਆ, ਇਹਨੂੰ ਮੈਂ ਮਰਨ ਨਹੀਂ ਦੇਣਾ, ਇਹ ਤੇ ਮੇਰਾ ਪਤੀ ਬਣੇਗਾ। ਜਿੱਥੇ ਬਿਖ ਲਿਖਿਆ ਸੀ ਉਸ ਜਗ੍ਹਾ ਬਿਖਿਆ ਕਰ ਦਿੱਤਾ। ਹੁਣ ਇਹ ਬਣ ਗਿਆ, ਬੇਟਾ ਮਦਨ, ਜਿਹੜਾ ਇਹ ਲੜਕਾ ਚਿੱਠੀ ਲੈ ਕੇ ਆ ਰਿਹਾ ਹੈ, ਇਹਨੂੰ ਬਿਖਿਆ ਦੇ ਦੇਣੀ। ਬਿਖੀ ਦੀ ਜਗ੍ਹਾ ਬਿਖਿਆ ਕਰ ਦਿੱਤਾ ਤੇ ਚਿੱਠੀ ਉਸੇ ਤਰ੍ਹਾਂ ਪੱਗ ਵਿੱਚ ਟੁੰਗ ਦਿੱਤੀ। ਚਿੱਠੀ ਟੁੰਗੀ, ਚੰਦਰਹਾਂਸ ਦੀ ਜਾਗ ਖੁੱਲ ਗਈ, ਇਹ ਉੱਥੋਂ ਭੱਜ ਗਈ। ਚੰਦਰਹਾਂਸ ਉੱਠ ਕੇ ਹੁਣ ਵਜ਼ੀਰ ਦੇ ਮਹਿਲਾਂ

ਸਾਹਿਬ ਜੀ ਕਹਿੰਦੇ ਨੇ ਇਨਸਾਨ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ, ਇਨਸਾਨ ਕੁਝ ਸੋਚਦਾ ਪਰਮੇਸ਼ਰ ਕੁਝ ਹੋਰ ਕਰਦਾ। ਸਾਹਿਬ ਜੀ ਕਹਿੰਦੇ ਨੇ ਮਤਾ ਕਰੇ ਪੱਛਮ ਕੀ ਤਾਈ ਪੂਰਬ ਹੀ ਲੈ ਜਾ। ਇਨਸਾਨ ਸੋਚਦਾ ਕਿ ਮੈਂ ਸਵੇਰੇ ਪੂਰਬ ਵਾਲੇ ਪਾਸੇ ਜਾਣਾ, ਪਰ ਜਦੋਂ ਦਿਨ ਚੜ੍ਹਦਾ ਤੇ ਪੱਛਮ ਵਾਲੇ ਪਾਸੇ ਤੁਰ ਪੈਂਦਾ। ਹੁਣ ਵਜ਼ੀਰ ਇਹ ਚਾਹੁੰਦਾ ਕਿ ਚੰਦਰ ਹਾਂਸ ਮਰ ਜਾਵੇ, ਪਰ ਰੱਬ ਕੁਝ ਹੋਰ ਚਾਹੁੰਦਾ। ਚੰਦਰ ਹਾਂਸ ਚਿੱਠੀ ਲੈ ਕੇ ਮਦਨ ਕੋਲ ਗਿਆ। ਮਦਨ ਨੇ ਚਿੱਠੀ ਪੜ੍ਹੀ, ਬੇਟਾ ਮਦਨ ਇਹ ਜਿਹੜਾ ਲੜਕਾ ਚਿੱਠੀ ਲੈ ਕੇ ਆ ਰਿਹਾ ਇਹਨੂੰ ਬਿਖਿਆ ਦੇ ਦੇਣੀ। ਮਦਨ ਬੜਾ ਖੁਸ਼ ਹੋਇਆ, ਉਹਨੇ ਅਗਲੇ ਦਿਨ ਹੀ ਚੰਦਰ ਹਾਂਸ ਦੇ ਨਾਲ ਬਿਖਿਆ ਦਾ ਵਿਆਹ ਕਰ ਦਿੱਤਾ। ਵਜ਼ੀਰ ਜਿਹੜਾ ਸੀ ਕੁਝ ਦਿਨਾਂ ਬਾਅਦ ਕੁੰਤਲਪੁਰ ਤੋਂ ਵਾਪਸ ਚੰਦਨਪੁਰ ਪਹੁੰਚਿਆ, ਬੜਾ ਖੁਸ਼ ਕਿ ਚੰਦਰ ਹਾਂਸ ਮਰ ਗਿਆ ਹੋਵੇਗਾ। ਜਦੋਂ ਆਪਣੇ ਮਹਿਲ ਵਿਚ ਇਹ ਦਾਖਲ ਹੋਇਆ ਤੇ ਕੀ ਦੇਖਿਆ, ਚੰਦਰ ਹਾਂਸ ਬੈਠਾ, ਕੋਲੇ ਦੀ ਲੜਕੀ ਬਿਖਿਆ ਬੈਠੀ ਹੈ ਤੇ ਕੋਲ ਮਦਨ ਬੈਠਾ ਹੋਇਆ। ਇਹ ਦੇਖ ਕੇ ਹੈਰਾਨ ਹੋ ਗਿਆ ਕਿ ਇਹ ਕੀ ਬਣੇ। ਚੰਦਰ ਹਾਂਸ ਨੇ ਪਿਤਾ ਸਮਝ ਕੇ ਮੱਥਾ ਟੇਕਿਆ ਤੇ ਵਜ਼ੀਰ ਮਨ ਵਿਚ ਕਹਿੰਦਾ ਹੈ ਕੋਈ ਗੱਲ ਨੀ ਚੰਦਰ ਹਾਂਸ, ਜੇ ਤੂੰ ਮਰਿਆ ਨੀ ਤੇ ਮੈਂ ਮਾਰ ਕੇ ਛੱਡਣਾ। ਕਬੀਰ ਸਾਹਿਬ ਕਹਿ ਰਹੇ ਨੇ ਇਹੋ ਜਿਹੇ ਇਨਸਾਨ ਜਿਹੜੇ ਬੈਠਤ ਉੱਠਤ ਕੁਟਿਲਤਾ ਚਾਲੇ ਆਪ ਗਏ ਔਰ

ਸਾਡੇ ਇਹ ਰੀਤ ਹੈ, ਇਹ ਰਿਵਾਜ ਹੈ ਕਿ ਜਦੋਂ ਵਿਆਹ ਹੋਵੇ ਲੜਕਾ ਇਕੱਲਾ ਸਮੱਗਰੀ ਲੈ ਕੇ ਭਵਾਨੀ ਦੇ ਮੰਦਰ ਜਾ ਕੇ ਪੂਜਾ

ਜਲਾਦਾਂ ਨੂੰ ਕਿਹਾ ਕਿ ਕੱਲ ਜਿਹੜਾ ਵੀ ਮੰਦਰ ਵਿਚ ਸਮੱਗਰੀ ਲੈ ਕੇ ਆਵੇ ਬਿਨਾਂ ਕੁਝ ਦੇਖੇ ਸੁਣੇ ਉਹਦਾ ਸਿਰ ਵੱਢ ਦੇਣਾ ਤੇ ਇਨਾਮ ਜੋ ਮੰਗੋਗੇ ਮੈਂ ਦੇਵਾਂਗਾ। ਅਗਲਾ ਦਿਨ ਚੜਿਆ ਚੰਦਰਹਾਂਸ ਭੋਲਾ ਭਗਤ ਸਮੱਗਰੀ ਲੈ ਕੇ ਭਵਾਨੀ ਦੇ ਮੰਦਰ ਵੱਲ ਤੁਰ ਪਿਆ। ਉਧਰ ਮਦਨ ਰਾਜੇ ਦੇ ਦਰਬਾਰ ਚ ਬੈਠੇ। ਰਾਜਾ ਕਹਿਣ ਲੱਗਾ ਮਦਨ ਨੂੰ, ਇੰਨੇ ਦਿਨ ਹੋ ਗਏ ਨੇ ਚੰਦਰਹਾਂਸ ਨੂੰ ਆਇਆ ਮੈਨੂੰ ਮਿਲਿਆ ਨਹੀਂ, ਚੰਦਰਹਾਂਸ ਨੂੰ ਮੇਰੇ ਕੋਲ ਲੈ ਕੇ ਆ। ਮਦਨ ਚੰਦਰਹਾਂਸ ਨੂੰ ਲੈਣ ਵਾਸਤੇ ਤੁਰ ਪਿਆ ਤੇ ਚੰਦਰਹਾਂਸ ਰਸਤੇ ਵਿੱਚ ਹੀ ਮਿਲ ਪਿਆ ਜਿਹੜਾ ਮੰਦਰ ਜਾ ਰਿਹਾ ਸੀ। ਮਦਨ ਕਹਿਣ ਲੱਗਾ ਚੰਦਰਹਾਂਸ ਨੂੰ, ਤੁਹਾਨੂੰ ਰਾਜੇ ਨੇ ਯਾਦ ਕੀਤਾ। ਚੰਦਰਹਾਂਸ ਕਹਿਣ ਲੱਗਾ ਪਰ ਮੈਂ ਤੇ ਪੂਜਾ ਕਰਨ ਚੱਲੇ। ਮਦਨ ਕਹਿਣ ਲੱਗਾ ਸਮੱਗਰੀ ਮੈਨੂੰ ਦਿਓ, ਮੈਂ ਸਮੱਗਰੀ ਲੈ ਕੇ ਮੰਦਰ ਜਾਣਾ ਤੇ ਤੁਸੀਂ ਰਾਜੇ ਨੂੰ ਮਿਲ ਕੇ ਫਿਰ ਮੰਦਰ ਆ ਜਾਣਾ। ਗੁਰੂ ਸਾਹਿਬ ਜੀ ਕਹਿੰਦੇ ਨੇ ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਆਦਮੀ ਸੋਚਦਾ ਕੁਝ ਹੈ, ਹੁੰਦਾ ਉਹ ਹੈ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ। ਵਜ਼ੀਰ ਚਾਹੁੰਦਾ ਸੀ ਕਿ ਚੰਦਰਹਾਂਸ ਮੰਦਰ ਜਾਵੇ ਤੇ ਮਾਰਿਆ ਜਾਵੇ, ਪਰ ਪਰਮੇਸ਼ਰ ਕੁਝ ਹੋਰ ਚਾਹੁੰਦਾ। ਹੁਣ ਮਦਨ ਸਮੱਗਰੀ ਲੈ ਕੇ ਮੰਦਰ ਵੱਲ ਤੁਰ ਪਿਆ ਤੇ ਚੰਦਰਹਾਂਸ ਰਾਜੇ ਦੇ ਦਰਬਾਰ ਵਿੱਚ। ਜਦੋਂ ਮਦਨ ਸਮੱਗਰੀ ਲੈ ਕੇ ਮੰਦਰ ਵਿੱਚ ਵੜਿਆ, ਜਲਾਦਾ ਨੇ ਤਲਵਾਰ ਮਾਰ ਕੇ ਮਦਨ ਦਾ ਸਿਰ ਵੱਢ ਦਿੱਤਾ। ਸਾਰਾ ਫਰਸ਼ ਖੂਨ ਨਾਲ ਭਰ ਗਿਆ। ਉਧਰ ਚੰਦਰਹਾਂਸ ਰਾਜੇ ਦੇ ਦਰਬਾਰ ਪਹੁੰਚਿਆ। ਰਾਜੇ ਨੇ ਆਪਣੀ ਲੜਕੀ ਦੀ ਮੰਗਣੀ ਚੰਦਰਹਾਂਸ ਨਾਲ ਕਰ ਦਿੱਤੀ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਉਂ ਜਨ ਚੰਦਰਹਾਂਸ ਦੁਖਿਆ, ਤ੍ਰਿਸ਼ਟਬੁਧੀ ਆਪਣਾ ਘਰ ਲੁਕੀ ਜਾ ਰਹੇ। ਚੰਦਰਹਾਂਸ ਨੂੰ ਤ੍ਰਿਸ਼ਟਬੁਧੀ ਵਜ਼ੀਰ ਨੇ ਦੁਖੀ ਕਰਨਾ ਚਾਹਿਆ, ਪਰ ਤ੍ਰਿਸ਼ਟਬੁਧੀ ਵਜ਼ੀਰ ਦਾ ਆਪਣਾ ਹੀ ਘਰ ਬਰਬਾਦ।

ਵਜ਼ੀਰ ਨੂੰ ਇਹ ਵੀ ਖਿਆਲ ਲੈ ਰਿਹਾ ਕਿ ਚੰਦਰ ਹਾਂ ਸੁਣ ਮੇਰਾ ਜਵਾਈ, ਜੇ ਇਹ ਮਰ ਗਿਆ ਤੇ ਮੇਰੀ ਲੜਕੀ ਦਾ ਕੀ ਬਣੇਗਾ। ਇਹਦੀ ਪਰਵਾਹ ਨੀ, ਬਸ ਇਹ ਪਰਵਾਹ ਹੈ ਕਿ ਮੇਰੇ ਪੁੱਤਰ ਰਾਜ ਕਰਨ, ਚੰਦਰਹਾਸ ਖਤਮ ਹੋ ਜਾਏ, ਆਪਣੇ ਘਰ ਨੂੰ ਆਪੇ ਅੱਗ ਲਾ।

ਕੁਝ ਦੇਰ ਬਾਅਦ ਇਹ ਤ੍ਰਿਸ਼ਟਪਦੀ ਵਜ਼ੀਰ ਰਾਜੇ ਦੇ ਦਰਬਾਰ ਪਹੁੰਚੇ। ਅੱਗੇ ਚੰਦਰਹਾਸ ਬੈਠੇ। ਤ੍ਰਿਸ਼ਟਪਦੀ ਵਜ਼ੀਰ ਕਹਿਣ ਲੱਗਾ, ਚੰਦਰਹਾਸ ਤੈਨੂੰ ਤੇ ਮੈਂ ਮੰਦਰ ਭੇਜਿਆ ਸੀ, ਮਦਨ ਕਿੱਥੇ? ਚੰਦਰਹਾਸ ਕਹਿਣ ਲੱਗਾ, ਪਿਤਾ ਜੀ ਮਦਨ ਮੰਦਰ ਵਿੱਚ ਗਿਆ ਹੈ ਤੇ ਮੈਨੂੰ ਇੱਥੇ ਭੇਜ ਗਿਆ। ਇਹ ਸੁਣਦੇ ਸਾਰ ਵਜ਼ੀਰ ਘੋੜੇ ਤੇ ਚੜਿਆ ਤੇ ਫਟਾਫਟ ਜਿੰਨੀ ਜਲਦੀ ਹੋ ਸਕਦਾ ਸੀ ਮੰਦਰ ਜਾ ਪਹੁੰਚਿਆ। ਮੰਦਰ ਦੇ ਅੰਦਰ ਪੁੱਤਰ ਦੀ ਲਾਸ਼ ਦੇਖੀ, ਇੱਕ ਪਾਸੇ ਧੜ ਪਿਆ, ਇੱਕ ਪਾਸੇ ਸਿਰ ਪਿਆ। ਇਸ ਤੋਂ ਬਰਦਾਸ਼ਤ ਨਾ ਹੋਇਆ, ਸੁਰਾ ਆਪਣੇ ਪੇਟ ਚ ਮਾਰਿਆ ਤੇ ਤ੍ਰਿਸ਼ਟਪਦੀ ਵਜ਼ੀਰ ਵੀ ਉੱਥੇ ਖਤਮ ਹੋ ਗਏ। ਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਤ੍ਰਿਸ਼ਟਪਦੀ ਵਜ਼ੀਰ ਨੇ ਚੰਦਰਹਾਸ ਨੂੰ ਖਤਮ ਕਰਨਾ ਚਾਹਿਆ ਪਰ ਆਪ ਵੀ ਖਤਮ ਹੋ ਗਿਆ, ਆਪਣਾ ਪੁੱਤਰ ਉਹ ਵੀ ਮਰਵਾ ਬੈਠਾ। ਇਸੇ ਵਾਸਤੇ ਇਹੋ ਜਿਹੇ ਲੋਕਾਂ ਵਾਸਤੇ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਬਿਆਨ

ਚੰਦਰਹਾਸ ਨੂੰ ਪਤਾ ਲੱਗਾ। ਚੰਦਰਹਾਸ ਉਸ ਮੰਦਿਰ ਵਿਚ ਪਹੁੰਚਿਆ। ਭਗਤਾਂ ਦਾ ਮਨ ਸਾਫ ਹੁੰਦਾ, ਦੋਨਾਂ ਨੂੰ ਮਰਿਆ ਦੇਖਿਆ, ਕਟਾਰ ਕੱਢੀ। ਚੰਦਰਹਾਸ ਆਪਣੇ ਪੇਟ ਚ ਮਾਰਨ ਲੱਗਾ ਕਟਾਰ ਤੇ ਲਿਖਿਆ, ਭਵਾਨੀ ਪ੍ਰਗਟ ਹੋ ਗਈ। ਆਖਿਆ ਚੰਦਰਹਾਸ ਤੂੰ ਕਿਉਂ ਮਰਨ ਲੱਗਾ, ਇਹ ਤੇ ਪਾਪੀ ਸਨ, ਇਹਨਾਂ ਤਾਂ ਮਰਨਾ ਹੀ ਸੀ। ਚੰਦਰਹਾਸ ਕਹਿਣ ਲੱਗਾ, ਨਹੀਂ, ਭਾਵੇਂ ਪਾਪੀ ਸਨ, ਮਾੜੇ ਸਨ, ਪਰ ਮੇਰੇ ਸਤਿਕਾਰਯੋਗ ਸਨ, ਮੇਰੇ ਤੋਂ ਵੱਡੇ ਸਨ, ਜਾਂ ਇਹਨਾਂ ਨੂੰ ਜੀਵਨ ਦੇ, ਨਹੀਂ ਤਾਂ ਮੈਂ ਵੀ ਮਰਨ ਲੱਗਾ। ਇਹੋ ਜਿਹੇ ਇਨਸਾਨ ਦੂਸਰਿਆਂ ਦਾ ਭਲਾ ਸੋਚਦੇ ਨੇ, ਹਰ ਵਕਤ 24 ਘੰਟੇ ਨਾਮ ਨਾਲ ਜੁੜੇ ਰਹਿੰਦੇ ਨੇ, ਉਹਨਾਂ ਨੂੰ ਇੱਥੇ ਭਗਤ ਗੁਰਮੁਖ ਕਿਹਾ ਜਾਂਦਾ। ਭਵਾਨੀ ਨੇ ਦਿਆਲ ਹੋ ਕੇ ਉਹਨਾਂ ਨੂੰ ਜੀਵਨ ਦਾਨ ਦਿੱਤਾ ਤੇ ਵਰ ਦਿੱਤਾ ਚੰਦਰਹਾਸ ਨੂੰ ਕਿ ਸਾਰੇ ਕੇਰਲ ਦਾ ਰਾਜ, ਸਾਰੇ ਇਲਾਕੇ ਦਾ ਰਾਜ ਤੇਰੇ ਕੋਲ ਹੋਵੇਗਾ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਕਿਸੇ ਬਾਰੇ ਮਾੜਾ ਨਾ ਸੋਚੋ, ਨਾ ਮਾੜਾ ਕਰੋ, ਕਿਉਂਕਿ ਜਦੋਂ ਇਨਸਾਨ ਕਿਸੇ ਵਾਸਤੇ ਮਾੜਾ ਕਰਦਾ ਜਾਂ ਸੋਚਦਾ, ਇੱਕ ਦਿਨ ਉਸ ਨੂੰ ਆਪੇ ਹੀ ਭੁਗਤਣਾ ਪੈਂਦਾ ਉਹ ਮਾੜਾ ਕੀਤਾ ਹੋਇਆ। ਛਾੜ ਕੁਚਰਚਾ ਆਨ ਨਾ ਜਾਣੈ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ।

ਇਹੋ ਜਿਹੇ ਲੋਕਾਂ ਨੂੰ ਦੇਖ ਕੇ ਕਬੀਰ ਜੀ ਕਹਿੰਦੇ ਨੇ ਸਾਨੂੰ ਸ਼ਰਮ ਆ ਰਹੀ ਹੈ ਕਿ ਇਹਨਾਂ ਦਾ ਕੀ ਬਣੇਗਾ। ਆਪ ਨਾ ਬੰਦਗੀ ਕਰਦੇ ਨੇ ਨਾ ਚੰਗਾ ਕੰਮ ਕਰਦੇ ਨੇ। ਜਿਹੜੇ ਲੋਕ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਦੇਖ ਕੇ ਇਹ

ਉਹ ਨਾ ਤੂੰ ਹਮੇਸ਼ਾ ਦੂਰ ਰਹਿਣਾ ਚਾਹੀਦਾ। ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਬੰਦਗੀ ਨਹੀਂ ਕਰਦੇ ਅਸੀਂ ਤੇ ਉਹਨਾਂ ਤੋਂ ਦੂਰ ਹੀ ਰਹਿੰਦੇ ਹਾਂ, ਕਿਉਂਕਿ ਬਾਣੀ ਵੀ ਕਹਿੰਦੀ ਹੈ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਰਾਹ ਵੱਖਰਾ, ਦੁਨੀਆਂ ਦਾ ਵੱਖਰਾ, ਸੰਸਾਰੀ ਲੋਕਾਂ ਦਾ। ਪਰ ਜਿਹੜੇ ਮੂਰਖ ਨੇ, ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਦੂਸਰਿਆਂ ਨੂੰ ਮੂਰਖ, ਇਹੋ ਜਿਹੇ ਲੋਕਾਂ ਤੋਂ

ਪਰ ਆਪਣੇ ਆਪ ਨੂੰ ਸਿਆਣੇ ਸਮਝਦੇ ਸਨ। ਉਹ ਇਹੋ ਹੀ ਸਮਝਦੇ ਸਨ ਕਿ ਜੋ ਅਸੀਂ ਕਰਨੇ ਆ ਠੀਕ ਕਰਨੀ, ਬਾਕੀ ਸਾਰੇ ਮੂਰਖ। ਔਰ ਪਿੰਡ ਵਾਲੇ ਇਹੋ ਹੀ ਕਹਿ ਛੱਡਦੇ ਸਨ, ਚਲੋ ਮੂਰਖ ਨੇ, ਇਹਨਾਂ ਦੇ ਮੱਥੇ ਕੀ ਲੱਗਣਾ। ਉਹਨਾਂ ਤਿੰਨਾਂ ਚਾਰਾਂ ਮੂਰਖਾਂ ਦੀ ਕੋਈ ਗੱਲ ਸੁਣਦਾ ਨਹੀਂ। ਲੋਕ ਕਹਿੰਦੇ ਸਨ ਇਹ ਮੂਰਖ ਨੇ, ਪਰ ਤਿੰਨੋ ਚਾਰੇ ਕਹਿੰਦੇ ਸਨ ਅਸੀਂ ਸਿਆਣੇ ਆ, ਪਿੰਡ ਵਾਲੇ ਮੂਰਖ। ਇੱਕ ਦਿਨ ਇਹ ਤਿੰਨੋ ਚਾਰੋ ਪਿੰਡ ਦੇ ਬਾਹਰ ਬੈਠੇ ਸਨ। ਕਹਿਣ ਲੱਗੇ, ਸਾਰੇ ਲੋਕ ਸਾਨੂੰ ਮੂਰਖ ਸਮਝਦੇ ਨੇ, ਕਿਉਂ ਨਾ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਪਿੰਡ ਵਾਲੇ ਸਮਝਣ ਕਿ ਅਸੀਂ ਬੜੇ ਸਿਆਣੇ। ਕਹਿਣ ਲੱਗੇ, ਗੱਲ ਤਾਂ ਠੀਕ ਹੈ। ਇੱਕ ਕਹਿਣ ਲੱਗਾ, ਇਸ ਤਰ੍ਹਾਂ ਕਰੀਏ, ਕਰਿਆਨੇ ਦੀ ਦੁਕਾਨ ਖੋਲ ਲਈ। ਦੂਸਰਾ ਕਹਿਣ ਲੱਗਾ, ਨਹੀਂ ਜੇ ਘਾਟਾ ਪੈ ਗਿਆ ਤੇ ਲੋਕਾਂ ਨੇ ਕਹਿਣਾ ਮੂਰਖ ਨੇ, ਇਹਨਾਂ ਨੂੰ ਕੀ ਪਤਾ ਦੁਕਾਨ ਕਿਵੇਂ ਕਰੀਦੀ। ਦੂਸਰਾ ਕਹਿਣ ਲੱਗਾ, ਕੱਪੜੇ ਦੀ ਦੁਕਾਨ ਪਾ ਲਈ। ਕਹਿਣ ਲੱਗੇ, ਨਹੀਂ ਇਹ ਵੀ ਕੰਮ ਨਹੀਂ ਸਾਡੇ ਕੋਲ ਹੋ ਸਕਦਾ। ਤੀਸਰਾ ਕਹਿਣ ਲੱਗਾ, ਕੋਈ ਵਪਾਰ ਕਰ ਲੈਣੇ। ਕਹਿਣ ਲੱਗੇ, ਨਹੀਂ ਵਪਾਰ ਵਿੱਚ ਵੀ ਘਾਟਾ ਪੈ ਜਾਏਗਾ, ਹੈਗੇ ਸਨ ਮੂਰਖ। ਚੌਥਾ ਕਹਿਣ ਲੱਗਾ, ਫਿਰ ਕਿਉਂ ਨਾ ਖੇਤੀਬਾੜੀ ਕਰ ਲਈ। ਕਹਿਣ ਲੱਗੀ, ਖੇਤੀਬਾੜੀ ਵੀ ਹੋ ਸਕਦੀ ਹੈ ਜੇ ਹੜ ਆ ਜਾਵੇ ਤੇ ਸਾਰੀ ਫਸਲ ਖਰਾਬ ਹੋ ਜਾਂਦੀ, ਲਾਇਆ ਪੈਸਾ ਸਾਰਾ ਪਾਣੀ ਵਿੱਚ ਗਰਕ ਹੋ ਜਾਂਦਾ। ਪਹਿਲਾ ਮੂਰਖ ਕਹਿਣ ਲੱਗਾ, ਫਿਰ ਇਸ ਤਰ੍ਹਾਂ ਕਰਨੇ ਆ, ਗੰਨਾ ਬੀਜ ਲੈਣੇ, ਜਿੰਨਾ ਮਰਜ਼ੀ ਪਾਣੀ ਆ ਜਾਵੇ, ਗੰਨੇ ਦਾ ਕੀ ਵਿਗੜਨਾ। ਦੂਸਰਾ ਕਹਿਣ ਲੱਗਾ, ਗੱਲ ਤਾਂ ਠੀਕ ਹੈ, ਪਰ ਸਾਡੇ ਪਿੰਡ ਦੇ ਮੁੰਡੇ ਬੜੇ ਸ਼ੈਤਾਨ, ਉਹਨਾਂ ਨੇ ਗੰਨੇ ਭੰਨ ਲਿਆ ਕਰਨੇ। ਤੀਸਰਾ ਕਹਿਣ ਲੱਗਾ, ਇਸ ਤਰ੍ਹਾਂ ਕਰਨੇ ਆ, ਅਸੀਂ ਕਮਾਦ ਦੇ ਦੁਆਲੇ

ਦੂਸਰਿਆਂ ਵੱਲ ਦੇਖ ਕੇ ਜਿਹੜੀ ਹੱਸਦੇ ਨੇ, ਆਪ ਕਾਣੇ ਨੇ, ਆਪ ਬੰਦਗੀ ਨਹੀਂ ਕਰਦੇ। ਇਹੋ ਜਿਹੇ ਲੋਕਾਂ ਨੂੰ ਦੇਖ ਕੇ ਮੈਨੂੰ ਸ਼ਰਮ ਆ ਰਹੀ ਏ ਕਿ ਇਹੋ ਜਿਹੇ ਲੋਕਾਂ ਦਾ

ਪਰਦੇਸੀ ਤਰਤ ਤੇ ਪਤਝੜ ਦੀ ਰੁੱਤੇ ਕਦੇ ਕੋਇਲ ਨੇ ਆਪਣੀ ਹੂਕ ਲਾ ਕੇ ਬਿਰਹੂ ਅਲਾਪਿਆ ਸੀ ਤਾਂ ਅਲਾਪ ਗਰੁੱਪ ਨੇ ਆਪਣੇ ਮਧੁਰ ਗੀਤਾਂ ਦੀਆਂ ਛਾਵਾਂ ਕਰਕੇ ਉਸਦੀ ਹੂਕ ਨੂੰ ਆਪਣੇ ਗੀਤਾਂ ਵਿੱਚ ਸਮੋਲਿਆ ਮੁੜ ਪੁਰਾਣੀਆਂ ਯਾਦਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਅਲਾਪ ਗਰੁੱਪ ਨੇ ਸਿਆਲੀ ਰਾਤਾਂ ਨੂੰ ਨਾਲਾ ਬਣਾ ਦਿੱਤਾ ਹਾਨ ਦੀਆਂ ਮੁਟਿਆਰਾਂ ਖੇਤਾਂ ਦੀਆਂ ਹਰਿਆਲੀਆਂ ਤੇ ਜੁੰਡੀ ਦੇ ਯਾਰਾਂ ਦੇ ਗੀਤਾਂ ਦੀਆਂ ਇੱਕ ਜੋ ਸਾਂਝ ਦੀਆਂ ਵੰਗਾਂ ਬਣ ਕੇ ਚਮਕੀਆਂ ਨੇ ਅੱਜ ਅਲਾਪ ਗਰੁੱਪ ਨੇ ਉਹਨਾਂ ਨੂੰ ਵਧਾਈ ਵਾਲੀ ਅੱਖ ਵਿੱਚ ਸੁਰਮਾ ਪਾ ਕੇ ਮਟਕਾ ਛੱਡਿਆ ਅੱਜ ਅਲਾਪ ਗਰੁੱਪ ਦੁਨੀਆਂ ਦਾ ਸਭ ਤੋਂ ਮਸ਼ਹੂਰ ਪੰਜਾਬੀ ਗਰੁੱਪ ਹੈ ਜਿਸ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ਨੂੰ ਭੁੱਲਣ ਨਹੀਂ ਦਿੱਤਾ ਤੇ ਵਿਦੇਸ਼ਾਂ ਵਿੱਚ ਵਸਦੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਅਤਾ ਵੱਲ ਮੋੜਨ ਦਾ ਪਹਿਲਾ ਮਹਾਨ ਕਦਮ ਚੁੱਕਿਆ ਹੈ ਪੰਜਾਬੀ ਨੌਜਵਾਨ ਜਿਹੜੇ ਪੰਜਾਬੀਅਤ ਨੂੰ ਬਿਲਕੁਲ ਹੀ ਭੁੱਲ ਗਏ ਸਨ ਅੱਜ ਉਹਨਾਂ ਨੂੰ ਅਲਾਪ ਗਰੁੱਪ ਨੇ ਆਪਣੇ ਵਿਰਸੇ ਵੱਲ ਵਾਪਸ ਮੋੜ ਲਿਆਂਦਾ ਹੈ ਇਸ ਦੇ ਬਾਵਜੂਦ ਇਹ ਮੈਨੂੰ ਕਦੇ ਵੀ ਚੇਤਾ ਨਹੀਂ ਸੀ ਭੁੱਲਿਆ ਕਿ ਸ਼ਬਦਾਂ ਦੀ ਦੁਨੀਆਂ ਵਿੱਚੋਂ ਹੀ ਉਹਨਾਂ ਦਾ ਜਨਮ ਹੋਇਆ ਸੀ ਤੇ ਉਹ ਉਸ ਦੀ ਸੇਵਾ ਲਈ ਕਈ ਚਿਰ ਤੋਂ ਤੜਪ ਰਹੇ ਸਨ ਪਰ ਰਜੇਵੀਆਂ ਭਰੀ ਜ਼ਿੰਦਗੀ ਵਿੱਚ ਵੇਲ ਇਹਨਾਂ ਦੇ ਭਾਗਾਂ ਵਿੱਚ ਨਹੀਂ ਸੀ ਪਰ ਜਦੋਂ ਮਨ ਮਜ਼ਬੂਤ ਹੋਵੇ ਤਾਂ ਸਮਾਂ ਆਪਣੇ ਆਪ ਆ ਕੇ ਸਿਰ ਚੁਕਾ ਦਿੰਦਾ ਹੈ ਅਲਾਪ ਗਰੁੱਪ ਦਾ ਇਹ ਖਿੜੇ ਫੁੱਲਾਂ ਦੇ ਗੁਲਦਸਤੇ ਵਰਗਾ ਗੁਰਬਾਣੀ ਦੇ ਸ਼ਬਦਾਂ ਦਾ ਪਹਿਲਾ ਰਿਕਾਰਡ ਸਭੇ ਕੱਟ ਰਾਮ ਬੋਲੇ ਜਿਸ ਨੂੰ ਚੰਨੀ ਹੋਰਾਂ ਨੇ ਆਪਣੀ ਜਾਦੂ ਭਰੀ ਮਧੁਰ ਆਵਾਜ਼ ਵਿੱਚ ਆਪਣੇ ਅੰਦਾਜ਼ ਵਿੱਚ ਗਾਇਆ ਹੈ ਨਾ ਕੇਵਲ ਸਾਡੇ ਬਜ਼ੁਰਗਾਂ ਨੂੰ ਹੀ ਪ੍ਰਭਾਵਿਤ ਕਰੇਗਾ ਬਲਕਿ ਸਾਡੇ ਨੌਜਵਾਨਾਂ ਤੇ ਨਵੀਂ ਉਭਰਦੀ ਪੀੜ੍ਹੀ ਲਈ ਵੀ ਇੱਕ ਮਿਸਾਲ ਬਣ ਕੇ ਆਪਣੇ ਵਿਰਸੇ ਤੇ ਗੁਰਬਾਣੀ ਵੱਲ ਮੋੜਨ ਦੀ ਪੂਰੀ ਕੋਸ਼ਿਸ਼ ਕਰੇਗਾ ਮੈਂ ਆਸ ਰੱਖਦਾ ਹਾਂ ਕਿ ਇਹ ਸ਼ਬਦਾਂ ਦਾ ਰਿਕਾਰਡ ਇਹ ਅਹਿਸਾਸ ਕਰਾਏਗਾ ਕਿ ਹਰ ਇੱਕ ਦੇ ਦਿਲ ਵਿੱਚ ਤੇ ਜ਼ਰਰੇ ਜ਼ਰਰੇ ਵਿੱਚ ਉਸ ਰੱਬ ਦਾ ਵਾਸਾ ਹੈ ਵਾਹਿਗੁਰੂ ਰਾਮ ਖੁਦਾ ਸਭ ਇੱਕੋ ਰੱਬ ਦੇ ਨਾਮ ਹਨ ਤੇ ਉਹ ਆਪ ਕੱਟ ਕੱਟ ਦੇ ਵਿੱਚ ਸਮਾਇਆ ਹੋਇਆ ਹੈ।

ਕਿਸੇ ਪਰਿਵਾਰ ਵਿੱਚ ਬੱਚਾ ਪੈਦਾ ਹੋਵੇ। ਹੁਕਮ ਹੈ ਕਿ ਗੁਰੂ ਪਿਤਾ ਦਾ ਕਿ ਪਹਿਲਾ ਨਾਮ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਰੱਖਣਾ। ਕੋਈ ਕਿਸੇ ਪਰਿਵਾਰ ਵਿੱਚ ਬੱਚੀ ਪੈਦਾ ਹੋਵੇ, ਉਸ ਦਾ ਨਾਮ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾ ਨਾਮ ਪੁੱਛ ਕੇ ਰੱਖਣਾ। ਤੇ ਸਤਿਗੁਰੂ ਕਹਿੰਦੇ ਨੇ ਕਿ ਦੂਸਰਾ ਨਾਮ ਸਿੱਖਾ ਤੈਨੂੰ ਪੁੱਛਣ ਦੀ ਲੋੜ ਨਹੀਂ, ਤੇਰਾ ਨਾਮ ਮੈਂ ਹੀ ਰੱਖ ਦਿੱਤਾ। ਬੱਚਾ ਹੋਵੇ ਉਸਦਾ ਨਾਮ ਲਾਸ ਨੇਮ ਸਿੰਘ ਰੱਖਣਾ, ਕੋਈ ਬੱਚੀ ਹੋਵੇ ਉਸਦਾ ਨਾਮ ਕੌਰ ਰੱਖਣਾ। ਪਰ ਦੁੱਖ ਆਉਂਦਾ ਹੈ ਕਿ ਜਦੋਂ ਬੱਚਾ ਕਿਸੇ ਹੋਸਪਿਟਲ ਵਿੱਚ ਪੈਦਾ ਹੁੰਦਾ, ਪਹਿਲਾ ਨਾਮ ਵੀ ਘਰ ਦੇ ਵਿੱਚ ਹੀ ਰੱਖ ਲਿਆ ਜਾਂਦਾ ਹੈ, ਜਿਹੜਾ ਗੁਰੂ ਨੂੰ ਪੁੱਛਿਆ ਨਹੀਂ ਜਾਂਦਾ, ਤੇ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਉਹ ਤੇ ਨਾਂ ਗੁਆਚ ਹੀ ਜਾਂਦਾ। ਅੱਜ ਅਫਸੋਸ ਹੈ ਕਿ 14-15 ਸਾਲ ਦੇ ਬੱਚਿਆਂ ਨੂੰ ਵੀ ਨਾਂ ਪੁੱਛ ਕੇ ਵੇਖ ਲਓ ਕਿ ਤੁਹਾਡਾ ਨਾਂ ਇਹ ਕੀ ਹੈ। ਕੋਈ ਦੱਸੇਗਾ ਤੇ ਮੇਰਾ ਨਾਂ ਕੋਈ ਸਿਮੀ ਹੈ, ਕੋਈ ਗੈਰੀ ਦੱਸੇਗਾ, ਕੋਈ ਹੈਰੀ ਦੱਸੇਗਾ। ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਹੈ ਤੇ ਨਾ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਾਮ ਸਾਡੇ ਪਾਸ ਹੈ। ਆਪਣੇ ਆਪ ਨੂੰ ਜਿੱਥੇ ਸਿੱਖੀ ਸਰੂਪ ਵਿੱਚ ਆਪਾਂ ਦੁਨੀਆਂ ਦੇ ਸਾਹਮਣੇ ਪੇਸ਼ ਕਰਕੇ ਮਾਣ ਪ੍ਰਾਪਤ ਕਰਨਾ ਸੀ, ਤੇ ਅੱਜ ਨਾਮ ਦੇ ਪੱਖੋਂ ਵੀ ਆਪਾਂ ਅਲੋਪ ਹੁੰਦੇ ਜਾ ਰਹੇ ਹਾਂ, ਗੁਪਤ ਹੁੰਦੇ ਜਾ ਰਹੇ ਹਾਂ। ਆਪਾਂ ਪਰਿਵਾਰਕ ਤੌਰ ਤੇ ਸੋਚਣ ਦੀ ਲੋੜ ਹੈ। ਗੁਰੂ ਪਿਆਰਿਓ, ਸਤਿਗੁਰੂ ਜੀ ਦਾ ਹੁਕਮ

ਪਰਮ ਸਤਿਕਾਰ ਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਿਹਰ ਦਾ ਸਦਕਾ ਸਤਸੰਗਤ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਸਤਿਗੁਰਾਂ ਨੇ ਮਿਹਰ ਕਰਕੇ ਖੁੱਲੇ ਦਰਸ਼ਨ ਦਾਰ ਸੱਚਖੰਡੀ ਦਰਬਾਰ ਵਿਚ ਦਰਸ਼ਨ ਦਿੱਤੇ ਹਨ। ਨਿਹਾਲਤਾ ਹੀ ਬਖਸ਼ੀ ਹੈ ਸੰਗਤਾਂ ਨੂੰ ਆਪ ਮਾਈ।

ਭਾਈ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ, ਸੰਗਤ ਦੇ ਦਰਸ਼ਨ, ਪਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਰਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ, ਸੋਭਾ ਵਡਿਆਈ ਸਰਵਣ ਕਰ ਰਹੇ ਹਾਂ। ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਦਾਨ ਹੈ, ਬਹੁਤ ਵੱਡਾ ਜੱਗ ਹੈ ਬਾਣੀ ਸਰਵਣ ਕਰਨੀ। ਸਤਿਗੁਰਾਂ ਦਾ ਹੁਕਮ ਹੈ, ਕੋਟ ਪੁੰਨ ਸੁਣ ਹਰ ਕੀ ਬਾਣੀ। ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਵਾਹਿਗੁਰੂ ਦਾ ਨਾਮ ਸਰਵਣ ਕੀਤਾ ਜਾਂਦਾ, ਕਰੋੜਾਂ ਪੁੰਨਾਂ ਦੀ ਪ੍ਰਾਪਤੀ। ਥੋੜੇ ਜਿਹੀ ਪੁੰਨ ਹੋ ਜਾਣ ਉਹੀ ਬਥੇਰੇ ਨੇ, ਕਰੋੜ ਪੁੰਨ ਕੌਣ ਕਰੇ ਜੱਗ ਵਿੱਚ। ਪਰ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਣ ਤੋਂ ਕਰੋੜ ਪੁੰਨ ਪ੍ਰਾਪਤ ਹੋ ਗਏ। ਦੂਜੇ ਪਾਸੇ ਸਾਧ ਸੰਗਤ ਫਿਰ ਦੂਸਰਾ ਬਚਨ ਵੀ ਹੈ, ਜੇ ਵਾਹਿਗੁਰੂ ਦਾ ਨਾਮ ਪ੍ਰਾਪਤ ਨਾ ਹੋਵੇ ਤਾਂ ਸਤਿਗੁਰ ਕਹਿੰਦੇ ਕੋਟ ਬਿਘਨ ਤਿਸ ਲਾਗਤੇ ਜਿਸਨੂੰ ਵਿਸਰੈ। ਜੇ ਨਾਮ ਦੀ ਪ੍ਰਾਪਤੀ ਹੈ ਤਾਂ ਕੋਟ ਪੁੰਨ ਮਿਲ ਰਹੇ ਨੇ, ਜੇ ਨਾਮ ਭੁੱਲ ਗਿਆ ਤਾਂ ਕਰੋੜਾਂ ਪਾਪ ਮਿਲ ਰਹੇ ਨੇ। ਕੋਟ ਬਿਘਨ ਇਕੱਠੇ ਹੀ ਕਰੋੜਾਂ ਪਾਪ ਨੂੰ ਲੱਗਣਗੇ ਜਿਸ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਹੋ। ਤੇ ਸਤਿਗੁਰਾਂ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਕੋਈ ਵੱਸ ਦੀ ਉਹ ਗੱਲ ਨਹੀਂ ਰਹਿਣੀ ਆਪਣੇ ਗੁਰਮੁਖ ਪਿਆਰਿਓ, ਕਿੰਨੇ ਕੁ ਕਰਮ ਕਰ ਲਾਂਗੇ ਸੰਸਾਰ ਵਿੱਚ, 20-50-100 ਕੋਈ ਚੰਗੇ ਕਰਮ ਕਰ ਲੂਗਾ। ਤੇ ਮਹਾਰਾਜ ਤਾਂ ਕਹਿੰਦੇ ਜੇ ਕਰੋੜ ਕਰਮ ਵੀ ਤੂੰ ਕਰ ਲਵੇਂ ਵਾਹਿਗੁਰੂ ਦੇ ਨਾਮ ਨਾਲ ਨਹੀਂ ਜੁੜਿਆ ਫਿਰ ਵੀ ਨਰਕਾਂ ਨੂੰ ਇਹ ਜਾਵੇਂਗੇ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਹਰਖਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਪੁਰ ਵੱਲ। ਉਸ ਨਾਮ ਦੀ ਪ੍ਰਾਪਤੀ ਆਪਾਂ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਇੰਨੀ ਅਮੋਲਕ ਚੀਜ਼, ਇੰਨਾ ਅਮੁੱਲ ਪਦਾਰਥ, ਗੁਰੂ ਜੀ ਕਿੰਨੇ ਦਿਆਲੂ ਹਨ, ਬਿਨਾਂ ਕੀਮਤ ਤੋਂ, ਬਿਨਾਂ ਕਿਸੇ ਮੁੱਲ ਤੋਂ ਬਖਸ਼ ਰਹੇ ਨੇ, ਬਿਨਾਂ ਤਫਰਕੇ ਤੋਂ ਬਖਸ਼ ਰਹੇ ਨੇ। ਕੋਈ ਛੋਟਾ ਵੱਡਾ, ਊਚ ਨੀਚ, ਸਾਧ ਚੋਰ, ਕਿਸੇ ਨਸਲ, ਕਿਸੇ ਕੌਮ ਦਾ, ਐਡੀ ਵੱਡੀ ਦਾਤ ਅਮੋਲਕ, ਜਿਸ ਦੇ ਬਿਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਰ ਦਿੱਤਾ, ਜਿੰਨੀਆਂ ਵੀ ਗੱਲਾਂ ਸੰਸਾਰ ਵਿੱਚ ਕਰਦਾ ਹੈ ਜੇ ਵਾਹਿਗੁਰੂ ਦਾ ਨਾਮ ਨਹੀਂ ਹੈ ਵਿੱਚ,

सिमरत वेद पुराण इथे तक उन्हां ग्रंथां दे नां लिखे ने जिन्हां दी गिणती है 27 सिमरतियां 18 पुराण 4 वेद 6 शास्त्र। सतगुर कहिंदे किते भुलेखा ना करन बिन हिंदुस्तान दे ग्रंथां विच नाम तो बिना गल कूड़ी लिखी है पिछों कह दिता पोथियां पोथियां जदों लिख दिता सारे संसार दे ही धर्म ग्रंथ विच आ गए। बहु वचन लिख दिता 4 वेद 6 शास्त्र 18 पुराण 27 सिमरतियां संसार दे धर्म ग्रंथ की कहिंदे ने नाम बिना सब कूड़ गाली पोछी। सतगुरु गुरु नानक देव महाराज संसार नूं तारदे तारदे सिंध सखर विच पजे पुजे जिथों दे आ तुहानूं सिंधी सिख मिलदे ने बहुत सिखी विच परपक ने। इन्नी शरद है ननकाणा साहब पंजा साहब जदों पाकिस्तान बनिया कोई सिख ना रहा एडे वड्डे अस्थाना तों हुण तां दो वक्त अरदास करदे न अरदास करनी है सानू ननकाणा साहब नालों वड्डी धरती होर किथे है संसार विच जिथे सतगुरु नानक देव जी दा अवतार होया। पंजा साहब दी जिहड़ी महानता है वो यही नहीं कि पत्थर नूं रोक दिता उस विच महानता होर है कुछ एक इतिहास हुंदा है गुरमुखो एक मिथहास हुंदा है। हिस्टरी दे दो रूप ने पहले जिहड़ा हिस्टरी शब्द है ना हिस्टरी इहदे विचों एक एस लकोई गई है जिवें एक शब्द विचों कढ दिता जांदा है बहुत गुरबाणी विच भी अखर ने एक ऐसे दे विच गुप्त है यह असल शब्द है हीज जमा स्टोरी जिहड़ा हिस्टरी शब्द है ना ग्रामेटिकली नूं वरतांगे तां हीज प्लस स्टोरी हीज स्टोरी हिस्टरी की हुंदी है जो दूजे दी गल होवे अज के आखो सतनाम अपनी कथा कोई लिखदा उहनूं अपनी हिस्टरी लिखो उहनूं आत्मकथा लिखूगा अपना सफरनामा लिखूगा जो दूजा तुहाडी गल लिखूगा उहदा नाम हिस्टरी हुंदा दूजे दी गल। इहदे दो रूप ने एक इतिहास एक मिथहास। इतिहास नित तुसी एक शब्द वरतदे हो इति इति किनू कहने जिथे गल पूरी हो जावे जो हो चुकी उहनू कहने अंत इति। ग्रंथ पढ़ो ते उत्थे प्रकरण लिख के पिछों लिखे होगा इति अंग्रेजी वाले एंड लिख देंदे हन। इतिहास दा की भाव होया जो हो चुकी गल इति जिस घटना नूं होया वापरिया देर हो गई है वो इतिहास है जो लंघ चुके समय विच वापरी जेड़ी वापरी है उहदा नाम इतिहास है जेड़ी वापरी नहीं कल्पत है सुनी सुनाई है मन दियो विचार है अंधविश्वासी है उहदा नाम मिथहास हुंदा है। इति जो वापरी है मिथ जो झूठा है वापरी नहीं है बनाई गई है गल ते कोई शंका ना करे कोई दुख ना मनावे प्रेमी कि गुरमत ते दसां पातशाह दे इतिहास तो बिना सारा मिथहास है अज के आखो साधना इतिहास नहीं लभना गुरमुख प्यारे मिथहास दियां पंडां भरियां पईयां ते गुरु नानक ते गुरु गोबिंद सिंह साहब ने उस मिथहास नूं स्पष्ट कर दिता यह गल हो नहीं सकती यह कह दिता गुरु ग्रंथ साहब भी जो तुसी लिखे है यह हो नहीं सकती तो सानू मनना पिया। ब्रह्मा सृष्टि नूं साजदा है ते कहिंदे कमल विचों पैदा होया कमल दी नाभी विचों ब्रह्मा जमे है कोई इत्थे मच्छी दे पेट विचों बंदा जमया है मच्छिंद्र नाथ कोई घोड़े दे पेट विचों बंदा जमया है कोई घड़े विचों ही बंदा जमया है
ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਮਿਥਿਹਾਸ ਨੂੰ ਝੂਠ ਦੱਸਣ ਵਾਸਤੇ ਸਪਸ਼ਟੀਕਰਨ ਦਿੱਤਾ ਤੇ ਸਾਰਾ ਮਿਥਿਹਾਸ ਇੱਕੋ ਸੁਹਾਗੇ ਹੇਠ ਦੇਤਾ ਬਾਬੇ ਨਾਨਕ ਨੇ ਕਿਹੜੇ ਹੇਠ ਮਹਾਰਾਜ ਕਹਿੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਖਤਮ ਕਰ ਦਿੱਤਾ ਮਿਥਿਹਾਸ ਗੁਰੂ ਨਾਨਕ ਕਹਿੰਦਾ ਸੱਚੀ ਗੱਲ ਹੈ ਕਿ ਮਾਂ ਬਾਪ ਬਿਨਾਂ ਬੱਚਾ ਪੈਦਾ ਨਹੀਂ ਹੋ ਸਕਦਾ ਕੋਈ ਦਿਖਾਓ ਕਰਕੇ ਪਤਾ ਨਹੀਂ ਕਿੱਥੋਂ ਬ੍ਰਹਮਾ ਪੈਦਾ ਹੋ ਗਿਆ ਅਜਕੇ ਆਖੋ ਸਦਨਾ ਕਿੱਥੋਂ ਮਛਿੰਦਰ ਪੈਦਾ ਹੋ ਗਿਆ ਇੱਕੋ ਤੁਕ ਲਿਖ ਕੇ ਸਪਸ਼ਟੀਕਰਨ ਦੇ ਦਿੱਤਾ ਸਾਇੰਸ ਚੰਦਰਮਾ ਤੇ ਜਾ ਸਕਦੀ ਹੈ ਪਰ ਮਾਂ ਬਾਪ ਤੋਂ ਬਿਨਾਂ ਬੱਚਾ ਨਹੀਂ ਪੈਦਾ ਕਰ ਸਕਦਾ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਉਹਨੇ ਇਤਿਹਾਸਾਂ ਨੂੰ ਬੜਾ ਸਪਸ਼ਟੀਕਰਨ ਦਿੱਤਾ ਪਰ ਨਹੀਂ ਮੰਨਿਆ ਸੀ ਮੰਨਦੇ ਹਾਂ ਅਸੀਂ ਆ ਹੁਣੇ ਹੀ ਹੋਲਾ ਲੰਘਿਆ ਥੋੜਾ ਹੋਇਆ ਬਾਜ਼ਾਰਾਂ ਵਿਚ ਹੋਲੀ ਹੈ ਹੋਲੀ ਹੈ ਜਿਉਂ ਰੰਗ ਛਿੜਕਣ ਲੱਗੇ ਇਕ ਦੂਏ ਪਰ ਕੱਪੜੇ ਪਾੜ ਤੇ ਬਰੂਪੀਏ ਬਣ ਗਏ ਦੂਏ ਦਿਨ ਨਲਕੀਆਂ ਹੇਠ ਆਪੇ ਹੀ ਧੋਣ ਲੱਗ ਗਏ ਅਜਖੇ ਆਖੋ ਉਹ ਕੁਦਰਤੀ ਕੋਈ ਲਿਬੜ ਜਾਵੇ ਤੇ ਧੋਂਦਾ ਵੀ ਚੰਗਾ ਲੱਗਦਾ ਆਪੇ ਹੀ ਬਰੂਪੀਏ ਬਣ ਕੇ ਆਪੇ ਹੀ ਉਹਨਾਂ ਨੂੰ ਤਾਰਦੇ ਫਿਰ ਪੰਜ ਚਾਰ ਦਿਨ ਮਲਣ ਤੇ ਲੱਗ ਜਾਂਦੇ ਕਿਉਂਕਿ ਦੋਏ ਪਾਸੇ ਪ੍ਰੋਫਿਟ ਆਪਾਂ ਨੂੰ ਹੈ ਆਪਣਾ ਤਾਂ ਇਹਦੇ ਵਿਚ ਹੈ ਹੀ ਨਹੀਂ ਪਹਿਲਾਂ ਤਾਂ ਰੰਗ ਵਿਕੂ ਤਾਂ ਉਥੇ ਦੁਕਾਨਦਾਰ ਤੋਂ ਹੀ ਲਿਆਉਣਾ ਆਪਾਂ ਨੇ ਤੇ ਧੋਣ ਖਾਤਰ ਸਾਬਣ ਲਿਆਉਣਾ ਤਾਂ ਉਥੋਂ ਹੀ ਲਿਆਉਣਾ ਅੱਜ ਕੇ ਦੋਵੇਂ ਪਾਸੇ ਬਿਜ਼ਨਸ ਖਰਾ ਹੈ ਜੇ ਮੰਦਾ ਹੋਇਆ ਹੀ ਨਾ ਤਾਂ ਸਾਡਾ ਸਾਬਣ ਕਿੱਥੇ ਘਸਣਾ ਸਾਬਣ ਦੀ ਕੀਮਤ ਤਾਂ ਪਊ ਜੇ ਰੰਗ ਛਿੜਕੇ ਪਹਿਲਾਂ ਖਰਾਬੀ ਕਰਨਗੇ ਫਿਰ ਦੋ ਦਿਨ ਰਗੜਨਗੇ ਸਾਬਣ ਦੇ ਨਾਲ ਬਹੁਤ ਵਾਰ ਉਹਨੇ ਦੋਵੇਂ ਹੱਥ ਲੱਡੂ ਨੇ ਤੇ ਆਪਾਂ ਤਾਂ ਉਹੀ ਫਸੇ ਹਾਂ ਵਿੱਚ ਤੇ ਗੁਰੂ ਦੇ ਪਿਆਰੇ ਉਹ ਕਹਿੰਦੇ ਫਿਰਦੇ ਨੇ ਸਾਡੇ ਵੀਰ ਛਾਲਾਂ ਮਾਰਦੇ ਨੇ ਸ਼ਰਾਬਾਂ ਪੀਤੀਆਂ ਹੋਲੀ ਹੈ ਹੋਲੀ ਹੈ ਨਾਲੇ ਹੈ ਨੀ ਦੇਖੋ ਇਤਿਹਾਸ ਦੀ ਗੱਲ ਚੱਲ ਪਈ ਤੁਹਾਡੇ ਨਾਲ ਜਦੋਂ ਪ੍ਰਹਿਲਾਦ ਭਗਤ ਨੂੰ ਉਹਦੀ ਭੂਆ ਗੋਦ ਵਿਚ ਲੈ ਕੇ ਬੈਠ ਗਈ ਤੇ ਆਲੇ ਦੁਆਲੇ ਜੜ ਦਿੱਤੀਆਂ ਲੱਕੜਾਂ ਢੇਰ ਲਾ ਦਿੱਤਾ ਲੱਕੜਾਂ ਦਾ ਉਹ ਤਾਂ ਕਹਿੰਦੀ ਸੀ ਮੈਂ ਸੜ ਨਹੀਂ ਸਕਦੀ ਵਰ ਲਿਆ ਹੋਇਆ ਸੀ ਦੋ ਪਾਰਟੀਆਂ ਬਣੀਆਂ ਹੋਈਆਂ ਸੀ ਉਸ ਸਮੇਂ ਇੱਕ ਪ੍ਰਹਿਲਾਦ ਦੇ ਹਾਂਬੀ ਸਨ ਸ਼ਾਂਤਮਈ ਜਿਹੜੇ ਦੈਵੀ ਸੁਰੀ ਵਾਲੇ ਸਨ ਜਿਹੜੀ ਸੁਰੀ ਸ਼ਕਤੀ ਦੈਵੀ ਸ਼ਕਤੀ ਦੇਵਤਿਆਂ ਦੀ ਸ਼ਕਤੀ ਸੀ ਉਹ ਤੇ ਪ੍ਰਹਿਲਾਦ ਨੂੰ ਬਚਾਉਣ ਤੇ ਤੁਲੇ ਹੋਏ ਸੀ ਇੱਕ ਰਾਕਸ਼ਸ ਬੁੱਧੀ ਜਿਹੜੀ ਹਰਨਾਕਸ਼ੀ ਬੁੱਧੀ ਸੀ ਉਹ ਖੁਸ਼ੀਆਂ ਮਨਾਉਂਦੇ ਸੀ ਕਦੋਂ ਮਰੇ ਉਹਨੂੰ ਰਾਮ ਦਾ ਨਾਂ ਕਿੱਥੇ ਚੰਗਾ ਲੱਗਦਾ ਸੀ ਸੁਣਾਈਆਂ ਸੀ ਚਾਰ ਲਾਈਨਾਂ ਤੁਹਾਨੂੰ ਇੱਕ ਦਿਨ ਫੇਰ ਸੁਣ ਲਓ ਜੈਸੇ ਮਾਨ ਸਰ ਪੈ ਬਿਠਾਈਏ ਲਜਾਏ ਬੱਗ ਭਾਈ ਗੁਰਦਾਸ ਜੀ ਕਹਿੰਦੇ ਮਾਨ ਸਰੋਵਰ ਤੇ ਬਗਲਿਆਂ ਨੂੰ ਫੜ ਕੇ ਲੈ ਜਾਓ ਬਿਠਾਲ ਦੋ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ ਉਹਨੇ ਮੋਤੀ ਚੁਗਣੇ ਨੀ ਤੇ ਵਿਚੋਂ ਡੱਡਾ ਭਾਲ ਕੇ ਖਾਊਗਾ ਅਜਖੇ ਆਖੋ ਸਰ ਬਿਠਾਲ ਤਾਂ ਦਿੱਤਾ ਉਥੇ ਪਰ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ ਚੁਣ ਚੁਣ ਕੇ ਮੱਛੀਆਂ ਤੇ ਡੱਡੂ ਖਾਊ ਆਸਤਨ ਅਚ ਬੈ ਕਰ ਬੈ ਕੋ ਲਗਾਈਏ ਜੋਕ ਭਾਈ ਗੁਰਦਾਸ ਜੀ ਦਾ ਕਵਿਤਾ ਕਹਿੰਦਾ ਥਣਾਂ ਦੇ ਕੋਲ ਗਾਵਾਂ ਮੱਝਾਂ ਦੇ ਦੁੱਧ ਪੀਣ ਖਾਤਰ ਜੋਕ ਨੂੰ ਲਾ ਦੋ ਪੀਅਤ ਨਾ ਪੈ ਲੋਹੂ ਅਚੈ ਅਘਾਤ ਹੈ ਉਹਨੇ ਦੁੱਧ ਨਹੀਂ ਪੀਣਾ ਤੇ ਲਹੂ ਪੀਊਗੀ ਚਮ ਚੂਸੂਗੀ ਦੁੱਧ ਕੋਲੇ ਹੈ ਤੀਜਾ ਪ੍ਰਮਾਣ ਭਾਈ ਸਾਹਿਬ ਜੀ ਨੇ ਦਿੱਤਾ ਹੈ ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ ਉਹ ਫੜ ਫੜ ਕੇ ਮੱਖੀ ਨੂੰ ਗੁਲਾਬ ਦੇ ਫੁੱਲ ਤੇ ਬਿਠਾ ਲਓ ਕਦੇ ਨਹੀਂ ਪੈਂਦੀ ਛਿੜਕਦੇ ਹੋ ਸੈਂਟ ਨਹੀਂ ਬੈਠੂਗੀ ਮੱਖੀ ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ ਮਹਾਂ ਦੁਰਗੰਧੀ ਤਾਂ ਬੇਗ ਉੱਠ ਜਾਤ ਹੈ ਫੁੱਲ ਪਰ ਬਿਠਾਈ ਹੋਈ ਨੱਠ ਕੇ ਜਾਊਗੀ ਜਿੱਧਰ ਗੰਦਗੀ ਪਈ ਹੋਵੇ ਦੇਖੋ ਕੈਸੇ ਭਾਈ ਸਾਹਿਬ ਨੇ ਪ੍ਰਮਾਣ ਦਿੱਤੇ ਚੌਥਾ ਪ੍ਰਮਾਣ ਦਿੰਦੇ ਹਨ ਗਜ ਅਸ਼ਨਾਨ ਜੈਸੇ ਡਾਰਤ ਹੈ ਛਾਰ ਸਿਰ ਹੱਥੀ ਨੂੰ ਨੜਾ ਲੋ ਆਪੇ ਮਿੱਟੀ ਚੱਕ ਕੇ ਉਹਨੇ ਪਾ ਲੈਣੀ ਉਹ ਪਰ ਹੁਣ ਸਾਬਣ ਤੇਲ ਚੰਗਾ ਹੀ ਨਹੀਂ ਲੱਗਦਾ ਗੰਦਗੀ ਚੰਗੀ ਲੱਗਦੀ ਘੱਟਾ ਚੰਗਾ ਲੱਗਦਾ ਗਜ ਅਸ਼ਨਾਨ ਜੈਸੇ ਡਾਰਤ ਹੈ ਛਾਰ ਸਿਰ ਤੈਸੇ ਸੰਤਨ ਕੇ ਦੋਖੀ ਸਤ ਸੰਗ ਨਾ ਸੁਹਾਤ ਹੈ
ਛੋਟਾ ਪ੍ਰਮਾਣ ਦਿੱਤਾ ਭਾਈ ਸਾਹਿਬ ਜੀ ਨੇ ਆਖਿਆ

0: ਮਨਮੁਖ ਦੋਖੀ ਨਿੰਦਕਾਂ ਸਤਸੰਗ ਨਾ ਪਾਵੇ। ਉਹ ਚਾਹੁੰਦੇ ਸੀ ਕਦੋਂ ਪ੍ਰਹਿਲਾਦ ਮਰੇ, ਰਾਮ ਰਾਮ ਕਰੀ ਜਾਂਦਾ, ਰਾਕਸ਼ਾਂ ਨੂੰ ਕਿੱਥੇ ਰਾਮ ਦੀ ਲੋੜ। ਤੇ ਬਿਠਾ ਦਿੱਤਾ ਭੂਆ ਦੀ ਗੋਦ ਵਿਚ 6 ਸਾਲ ਦਾ ਮਾਸੂਮ ਬੱਚਾ, ਚਿਣ ਦਿੱਤੀਆਂ ਲੱਕੜਾਂ ਬਾਹਰ ਲਾ ਦਿੱਤੇ, ਦੁਸ਼ਟ ਚੌਂਕੜੀ ਚ ਸ਼ਰਾਬਾਂ ਵੰਡੀਆਂ ਗਈਆਂ, ਖੇਹਾਂ ਇਕ ਦੂਜੇ ਤੇ ਪਾਉਣ, ਅੱਗ ਲਾ ਦਿੱਤੀ ਗਈ ਜਿਹੜੇ ਪ੍ਰਭੂ ਦੇ ਪਿਆਰੇ ਤੇ, ਤਾਂ ਸਮਾਧੀਆਂ ਲਾ ਕੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਨ, ਭਗਵਾਨ ਰੱਖ ਆਪਣੇ ਨਾਮ ਦੀ ਲਾਜ, ਇਹ ਮਾਸੂਮ ਬੱਚਾ ਤੇਰੇ ਲੜ ਲੱਗੇ ਆ, ਲੜ ਲੱਗੇ ਦੀ ਪੈਜ ਰੱਖ। ਉਹ ਸ਼ਰਾਬਾਂ ਪੀਤੀਆਂ ਹੋਈਆਂ ਜਿਹੜੇ ਹਰਨਾਕਸ਼ ਦੀ ਜੁੰਡਲੀ ਦੇ ਬੰਦੇ ਸੀ, ਨੱਚਣ ਟੱਪਣ ਭੰਗੜੇ ਪਾਉਣ, ਅੱਗ ਦੀਆਂ ਲਾਟਾਂ ਜਿਉਂ ਜਿਉਂ ਮਚਣ, ਤੇ ਆਲੇ ਦੁਆਲੇ ਕਹਿੰਦੇ ਫਿਰਨ ਹੋਲੀ ਹੈ। ਸਮਝਣਾ ਸ਼ਬਦ ਕਿੱਥੋਂ ਚੱਲੀ ਆ ਹੋਲੀ। ਉਹ ਚੰਮ ਲਿਆ ਭੰਗੜੇ ਪਾਉਣ, ਸ਼ਰਾਬਾਂ ਪੀਤੀਆਂ ਇਕ ਦੂਏ ਤੇ, ਮਿੱਟੀਆਂ ਘੱਟੇ ਗਾਰੇ ਸਿੱਟਣ, ਵੀ ਭਾਵੇਂ ਅੱਗ ਮੱਚਦੀ ਹੈ ਵਿਚ ਹੋਲਕਾਂ ਹੈਗੀ, ਉਹ ਮਰ ਨਹੀਂ ਸਕਦੀ ਭੈਣ ਹੈ ਜਿਹੜੀ ਹਿਰਨਾਕਸ਼ ਦੀ। ਹੋਲੀ ਹੈ ਹੋਲੀ ਹੈ ਰੌਲਾ ਪਾਉਣ, ਡਰਿਓ ਨਾ ਅੱਗ ਤੋਂ, ਹੈਗੀ ਉਹ ਵਿਚੇ ਹੈ। ਤੇ ਜਦੋਂ ਫੋਲਿਆ ਢੇਰ ਅੱਗ ਦਾ, ਉਹ 6 ਸਾਲ ਦਾ ਬੱਚਾ ਏਦਾਂ ਬੈਠਾ ਅੱਗ ਦੇ ਵਿਚ ਜਿਵੇਂ ਸਰੋਵਰ ਦੇ ਵਿਚ ਕਮਲ ਖਿੜਿਆ ਹੁੰਦਾ। ਤੇ ਜਿਹੜੀ ਭੂਆ ਮਾਣ ਕਰਦੀ ਸੀ ਮੈਂ ਵਰ ਲਿਆ ਹੋਇਆ, ਉੱਥੇ ਹੱਡੀਆਂ ਵੀ ਨਾ ਕਿਤੇ ਉਹਦੀਆਂ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਹ ਨਸਾ ਕਹਿ ਜਾਲੇ। ਉੱਥੇ ਕਿੱਥੇ ਅੱਗ, ਕਮਲ ਫੁੱਲ ਮੰਗ ਅੱਗ ਦੇ ਢੇਰ ਵਿਚ ਪ੍ਰਹਿਲਾਦ ਬੈਠਾ। ਪਰ ਦੁੱਖ ਦੀ ਗੱਲ ਤਾਂ ਹੁਣ ਹੋਰ ਹੈ, ਸਾਹਮਣੇ ਉਹਨਾਂ ਦੇ ਹੋਲਕਾਂ ਜਲ ਗਈ, ਫੁੱਲ ਵੀ ਨਹੀਂ ਮਿਲੇ ਉਹਦੇ, ਹੱਡੀਆਂ ਵੀ ਨਹੀਂ ਮਿਲੀਆਂ। ਅੱਜ ਵੀ ਕਹੀ ਜਾਂਦੇ ਹੋਲੀ ਹੈ ਅੱਜ ਕੇ ਆਖੋ ਸਤਨਾਮ। ਉਹ ਜਿੰਨਾ ਚਿਰ ਭੁਲੇਖਾ ਸੀ ਉਨਾ ਚਿਰ ਤਾਂ ਕਹੀ ਜਾਂਦੇ ਵੀ ਹੈਗੀ, ਵਿਚ ਦਿਨ ਤੱਕ ਫੋਲਿਆ ਨਹੀਂ ਸੀ ਢੇਰ ਰੱਖਦਾ। ਉਹ ਜਦ ਤੁਹਾਨੂੰ ਪਤਾ ਲੱਗ ਗਿਆ ਵੀ ਮਰ ਗਈ, ਉਹਦੀ ਤਾਂ ਮਿੱਟੀ ਵੀ ਨਹੀਂ ਲੱਭੀ ਹੈਗੀ, ਇਹ ਸਾਡੇ ਵੀਰ ਹੁਣ ਵੀ ਕਹੀ ਜਾਂਦੇ ਹੈਗੀ, ਥੋੜੀ ਡੰਡ ਪਾਉਂਦੇ ਹੋਲੀ ਹੈ ਹੋਲੀ ਹੈ, ਨਾਲੇ ਸਾਰੇ ਦੇ ਸਾਹਮਣੇ ਖਤਮ ਹੋ ਗਈ। ਉਹ ਭਲੇ ਮਾਨਸੋ ਹੁਣ ਤਾਂ ਮੰਨ ਜੋ, ਪਰ ਇੱਕ ਬੇਨਤੀ ਹੁਣ ਦੂਜੇ ਪਾਸੇ ਲੈ ਲਓ, ਕਿਤੇ ਉਹਨਾਂ ਦੀ ਗੱਲ ਸੁਣ ਕੇ ਖੁਸ਼ ਨਾ ਹੋਏ, ਤੁਹਾਡੀ ਵੀ ਵਿੱਚ ਹੈ। ਹੁਣ ਆਪਣੀ ਵਾਰੀ ਆ ਗਈ, ਅੱਗੇ ਹੱਸੇ ਸੀ, ਹੁਣ ਤੁਸੀਂ ਥੋੜਾ ਜਿਹਾ ਚੁੱਪ ਕਰਨਾ। ਉਹ ਕਾਹਤੇ, ਉਹਨਾਂ ਦੇ ਬਜ਼ੁਰਗਾਂ ਨੇ ਭਾਵੇਂ ਗਲਤ ਰੀਤ ਚਲਾਤੀ ਪਰ ਛੱਡੀ ਨਹੀਂ। ਆਪਾਂ ਨੇ ਆਪਣੇ ਬਜ਼ੁਰਗਾਂ ਦੀ ਚਲਾਈ ਹੋਈ ਚੰਗੀ ਛੱਡੀ ਹੋਈ ਹੈ, ਅੱਜ ਕੇ ਆਖੋ ਸਤਨਾਮ। ਹੁਣ ਆ ਗਈ ਨਾ ਵਾਰੀ ਆਪਣੀ, ਭਾਵੇਂ ਉਹਨਾਂ ਨੂੰ ਪਤਾ ਵੀ ਝੂਠ ਬੋਲਦੇ ਹਾਂ ਅਸੀਂ, ਪਰ ਬਜ਼ੁਰਗਾਂ ਨੇ ਜਿਹੜਾ ਰਾਹ ਚਲਾਤਾ ਨਾ, ਉਹ ਛੱਡਿਆ ਨਹੀਂ। ਜੋ ਉਹਨਾਂ ਦੇ ਬਜ਼ੁਰਗ ਕਹਿ ਕੇ ਉਹੀ ਉਹਨਾਂ ਦੇ ਬੱਚੇ ਕਹਿੰਦੇ, ਉਹਨੇ ਪੁਸ਼ਤ ਦਰ ਪੁਸ਼ਤ ਕਹਿੰਦੇ ਆਉਂਦੇ। ਪਰ ਆਪਾਂ ਵੇਖ ਲਓ ਕਿੱਥੇ ਪੁੱਜੇ, ਸਾਡੇ ਬਾਪੂਆਂ ਨੇ ਸਾਨੂੰ ਕੀ ਕਿਹਾ ਸੀ ਤੇ ਅਸੀਂ ਕੀ ਕਹਿਣਾ ਸ਼ੁਰੂ ਕੀਤਾ। ਸਾਡੇ ਬਾਪੂ ਨੇ ਤਾਂ ਕਿਹਾ ਤਾ ਵੀ ਜੇ ਹਲ ਪ੍ਰਾਣੀ ਚੱਕੇ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਬਲਦ ਜੋੜਨ ਲੱਗਿਆ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਨੱਕੇ ਛੱਡਦਾ ਸਤਨਾਮ ਵਾਹਿਗੁਰੂ ਮੂੰਹ ਤੇ ਕਿਹਾ ਕਰ, ਪ੍ਰਸ਼ਾਦਾ ਛਕਣ ਲੱਗਿਆ ਵਾਹਿਗੁਰੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲਿਆ ਕਰ। ਕਿੱਥੇ ਹੁਣ ਬਾਬਾ ਨਾਨਕ, ਹੁਣ ਤਾਂ ਧਰਵਿੰਦਰ ਮਾਲਾ ਸਿਨਾ ਤੇ ਬੀਬੇ ਹੀ ਯਾਦ ਆਉਂਦੇ ਆ ਅੱਜ ਕੇ ਆਖੋ। ਹੁਣ ਕਿੱਥੇ ਅਸੀਂ ਬਾਪੂਆਂ ਦਾ ਕਹਿਣਾ ਮੰਨਿਆ, ਹੁਣ ਤਾਂ ਗਾਉਣ ਵਾਲੇ ਬੀਬੇ। ਆਪਾਂ ਛੱਡ ਗਏ ਆਪਣੇ ਬਾਪੂਆਂ ਦੀ ਰੀਤ, ਉਹਨਾਂ ਤੋਂ ਕੁਰਬਾਨ ਹੈ ਹਿੰਦੂਆਂ ਤੋਂ, ਅਸੀਂ ਨਹੀਂ ਛੱਡੀ ਉਹਨਾਂ ਦੀ ਰੀਤ। ਭਾਵੇਂ ਉਹਨਾਂ ਨੂੰ ਪਤਾ ਵੀ ਹੋਲੀ ਹੈ ਨਹੀਂ, ਪਰ ਜੋ ਬਾਪੂ ਕਹਿਗੇ ਉਹੀ ਕਹਿਣਗੇ, ਨਹੀਂ ਹਟੇ। ਇਤਿਹਾਸ ਤੇ ਮਿਥਹਾਸ, ਸਤਿਗੁਰ ਨਾਨਕ ਦੇ ਦਰ ਦਾ ਇੱਕ ਇੱਕ ਅੱਖਰ ਇਤਿਹਾਸ ਹੈ, ਮਿਥਹਾਸ ਨਹੀਂ। ਇਹ ਤਾਂ ਪੜ੍ਹ ਲਓ ਸਾਰੀਆਂ ਗੱਲਾਂ, ਕੋਈ ਵੀਰ ਮੈਨੂੰ ਆਲੋਚਨਾ ਕਰਦਾ ਨਾ ਸਮਝੇ, ਅਸੀਂ ਤਾਂ ਬੜੇ ਬਜ਼ੁਰਗਾਂ ਦੇ ਅਵਤਾਰਾਂ, ਗੁਰੂ ਪੀਰਾਂ ਦੇ ਚਰਨਾਂ ਦੀ ਧੂੜ ਹੈ। ਉਹਨਾਂ ਅਵਤਾਰਾਂ ਦਾ ਕੀ ਕਸੂਰ ਸੀ? ਕਸੂਰ ਤਾਂ ਉਹਨਾਂ ਦੀਆਂ ਗੱਲਾਂ ਕਰਨ ਵਾਲੇ ਤੇ ਲਿਖਣ ਵਾਲਿਆਂ ਦਾ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਕੋਝਾ ਕਰਕੇ ਹੋਰ ਢੰਗਾਂ ਦੇ ਨਾਲ ਵਰਤਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿੰਨੇ ਨਾਂ ਨੇ ਗੁਰਮੁਖ ਪਿਆਰੇ, ਕਲੰਗੀਆਂ ਵਾਲਾ, ਨੀਲੇ ਵਾਲਾ, ਬਾਜਾਂ ਵਾਲਾ, ਆਨੰਦਪੁਰ ਵਾਲਾ, ਸੱਚਖੰਡ ਵਾਸੀ ਹੈ, ਅੰਮ੍ਰਿਤਦਾਤਾ ਹੈ, ਸਰਬੰਸਦਾਨੀ ਹੈ, ਮੈਨੂੰ ਇਹਦੇ ਵਿੱਚੋਂ ਕੋਈ ਝੂਠਾ ਨਾਂ ਦੱਸੋ। ਉਹ ਕਲੰਗੀ ਉਹਨੇ ਸਾਰੇ ਜੱਗ ਦੇ ਸਾਹਮਣੇ ਲਾਈ ਤੇ ਤਾਂ ਕਲੰਗੀਆਂ ਵਾਲਾ ਕਹਿੰਦੇ ਨੇ, ਆਨੰਦਪੁਰ ਦਾ ਵਾਸੀ ਹੈ ਤੇ ਤਾਂ ਕਹਿੰਦੇ ਆ, ਸੱਚਖੰਡ ਦਾ ਵਾਸੀ ਹੈ ਤਾਂ ਕਹਿੰਦੇ ਆ, ਨੀਲੇ ਤੇ ਚੜਦਾ ਸੀ ਤੇ ਨੀਲੇ ਵਾਲਾ ਕਹਿੰਦੇ ਨੇ। ਇੱਥੇ ਗੁਰਮੁਖ ਪਿਆਰਿਓ ਜਿਹੜੇ ਭਗਵਾਨਾਂ ਦੇ ਨਾਂ ਰੱਖ ਲਏ ਉਹ ਇੱਥੇ ਬਣ ਕੇ ਤਾਂ ਦਿਖਾਇਆ ਨੀ ਸਾਨੂੰ, ਤੇ ਨੌ ਹੀ ਨੌ ਚੱਲਦੇ ਨੇ ਅਜਖੇ ਆਖੋ, ਨੌ ਦਾ ਹੀ ਸਿੱਕਾ ਚਲੀ ਜਾਂਦਾ ਬਣ ਕੇ, ਕਿਸੇ ਨੇ ਨੀ ਦਿਖਾਇਆ। ਗੱਲ ਤੁਹਾਡੇ ਨਾਲ ਕਰਦਿਆਂ ਕਰਦਿਆਂ ਵੱਧ ਜਾਂਦੀ ਹੈ। ਪੰਜਾ ਸਾਹਿਬ ਵਿੱਚ ਇਤਿਹਾਸ ਹੈ, ਮਿਥਿਹਾਸ ਨਹੀਂ। ਸਾਡੇ ਸਤਿਗੁਰਾਂ ਨੇ ਜੋ ਕੁਝ ਕਰਤਵ ਕੀਤੇ ਅੱਜ ਤੁਹਾਡੇ ਸਾਹਮਣੇ ਨੇ, ਕੋਈ ਨਾ ਕਿਹਾ ਗੁਰੂ ਦਾ ਇਤਿਹਾਸ ਬੀਤ ਚੁੱਕਿਆ ਹੈ। ਨਹੀਂ ਨਹੀਂ, ਜਦ ਸਾਡਾ ਸਤਿਗੁਰੇ ਕਿਤੇ ਨਹੀਂ ਗਿਆ ਤੇ ਉਹਦਾ ਇਤਿਹਾਸ ਕਿੱਥੇ ਚਲੇ ਗਿਆ? ਬੀਤ ਚੁੱਕਿਆ ਇਤਿਹਾਸ ਅਸੀਂ ਕੀ ਮੈਂ ਕਹਿ ਰਹੀ ਹੈ, ਸਾਡਾ ਤਾਂ ਸਤਿਗੁਰ ਜਾਗਦਾ ਹੈ। ਦਿਓ ਉਹ ਤਾਂ ਸਚਿਤਾਨੰਦ ਸਾਡੇ ਨਾਲ ਹੈ ਤੇ ਗੁਰੂ ਦੇ ਪਿਆਰੇ ਉਹ ਪੰਜਾ ਸਾਹਿਬ ਉਹ ਇੱਕ ਐਸਾ ਇਤਿਹਾਸ ਹੈ। ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ ਉੱਥੇ, ਪਰ ਸੁਣਿਓ ਧਿਆਨ ਨਾਲ। ਵਲੀ ਪੀਰ ਪੀਰ ਪੀਰ ਨਿਸ ਪੀਰ ਕਰ ਖੈਚ ਲੀ ਨੋ ਪਾਨੀ ਜਾਨੀ ਜੱਗ ਸੋ ਕਹਾਣੀ ਹੈ। ਕਿਸੇ ਵਿਦਵਾਨ ਦੀ ਕਵਿਤਾ, ਅੱਜ ਕੱਲ੍ਹ ਵਾਲੀ ਰਿਕਾਰਡਾਂ ਵਾਲੀ ਕਵਿਤਾ ਨਹੀਂ ਹੈ। ਔਖੀ ਯਾਦ ਹੁੰਦੀ ਸੀ, ਬੜਾ ਕੁਝ ਕਰਨਾ ਪੈਂਦਾ ਸੀ। ਦੇਖਿਓ ਪੀਰ ਗਿਓ ਪਾਨੀ ਪਾਨੀ ਨਾ ਪਰਤ ਪਾਨੀ ਪਾਨੀ ਪਰ ਫੇਰ ਪਾਨੀ ਫੇਰਿਓ ਸਿਰ ਪਾਨੀ ਹੈ। ਖਾਸਾ ਡਰ ਲੱਗਦਾ ਹੁੰਦਾ ਸੀ ਜਦ ਯਾਦ ਕਰਕੇ ਗੁਰੂ ਜੀ ਨੂੰ ਸੁਣਾਈਦਾ ਸੀ, ਅੱਜ ਖੇ ਆਖੋ ਸਤਨਾ ਵੀ ਡਾਂਗ ਬੁੜਕਣੀ ਹੈ ਜੇ ਇਧਰ ਉਧਰ ਕੰਨਾ ਲੱਗ ਗਿਆ, ਐਵੇਂ ਨੀ ਏ। ਦੇਖਿਓ ਪੀਰ ਗਿਓ ਪਾਨੀ ਪਾਨੀ ਨਾ ਪਰਤ ਪਾਨੀ ਪਾਨੀ ਪਰ ਫੇਰ ਪਾਨੀ ਫੇਰਿਓ ਸਿਰ ਪਾਨੀ ਹੈ। ਦੇਖੋ ਕਵਿਤਾ ਦਾ ਆਨੰਦ ਹੈ ਨਾ। ਉਹ ਵਲੀ ਪੀਰ, ਉਹਦਾ ਨਾਂ ਸੀ ਹਸਨ ਅਲੀ। ਹਸਨ ਅਬਦਾਲ ਪੰਜਾਬ ਸਾਹਿਬ ਦੇ ਸ਼ਹਿਰ ਦਾ ਨਾਂ ਹੈ। ਅਬਦਾਲ ਸੀ ਉਹਦਾ ਭੇਡਾਂ ਚਾਰਨ ਵਾਲਾ ਗੁੱਜਰ ਸੇਵਕ, ਜਿਹਨੂੰ ਤੁਸੀਂ ਵਲੀ ਪੀਰ ਕਹਿੰਦੇ ਹੋ ਨਾ, ਉਹਦਾ ਅਸਲ ਨਾਮ ਸੀ ਹਸਨ ਅਲੀ। ਉਹ ਰਹਿਣ ਵਾਲਾ ਸੀ ਕੰਧਾਰ ਦਾ, ਉਹਦਾ ਚੇਲਾ ਸੀ ਗੁੱਜਰ ਭੇਡਾਂ ਬੱਕਰੀਆਂ ਚਾਰਨ ਵਾਲਾ ਅਬਦਾਲ ਉਹਦਾ ਨਾਮ ਸੀ। ਹਸਨ ਜਮਾ ਅਬਦਾਲ, ਤੇ ਜਿੱਥੇ ਗੁਰੂ ਦਾ ਨਾਮ ਅਮਰ ਰਹੂਗਾ ਉੱਥੇ ਚੇਲਾ ਵੀ ਰਹੂਗਾ। ਅੱਜ ਖੇ ਆਖੋ ਸਤਨਾਮ, ਕਿਉਂਕਿ ਹਰ ਖਾਂ ਸੇਵਕਾਰ ਹਰ ਹੀ ਜਿਹਾ। ਜਿੱਥੇ ਅੱਜ ਉਸ ਪੀਰ ਦਾ ਨਾਂ ਉਹਦੇ ਚੇਲੇ ਦਾ ਵੀ ਨਾਮ ਨਾਲ ਹੈ ਸ਼ਹਿਰ ਦੇ, ਹਸਨ ਅਬਦਾਲ ਹੈ ਸ਼ਹਿਰ ਦਾ ਨਾਮ, ਜਿਹਨੂੰ ਆਪਾਂ ਪੰਜਾ ਸਾਹਿਬ ਕਹਿੰਦੇ ਹਾਂ। ਪੰਜਾ ਸਾਹਿਬ ਗੁਰਦੁਆਰੇ ਦਾ ਨਾਂ ਹੈ, ਸ਼ਹਿਰ ਦਾ ਨਾਮ ਹਸਨ ਅਬਦਾਲ ਹੈ। ਇਹ ਸੀ ਬਲੀ, ਬਲੀ ਕਹਿੰਦੇ ਆਪਾਂ ਤਕੜੇ ਨੂੰ, ਤੇ ਕੰਧਾਰ ਦਾ ਰਹਿਣ ਵਾਲਾ ਸੀ, ਨਾਂ ਹੋ ਗਿਆ ਬਲੀ ਕੰਧਾਰੀ। ਕੰਧਾਰੀ ਤੋਂ ਭਾਵੇਂ ਤਾਂ ਦੇਸ਼ ਕੰਧਾਰ ਸੀ, ਰਹਿਣ ਵਾਲਾ ਕੰਧਾਰ ਦਾ ਸੀ। ਇਹਦੀ ਕੋਈ ਛੋਟੀ ਧਾਂਕ ਨਹੀਂ ਸੀ ਪੀਰੀ ਦੀ, ਉੱਥੇ ਕੰਬਦੇ ਸੀ ਮੁਸਲਮਾਨ ਇਹ ਤੋਂ, ਰਾਜੇ ਮਹਾਰਾਜੇ ਜਾ ਕੇ ਸਿਜਦਾ ਕਰਦੇ ਸੀ ਇਹਨੂੰ। ਪਰ ਧੰਨ ਗੁਰੂ ਨਾਨਕ ਚਲੇ ਗਏ, ਵਿਦਵਾਨ ਕਹਿੰਦਾ ਬਲੀ ਪੀਰ ਪੀਰ ਪੀਰ ਨਿਸ ਪੀਰ ਕਰ, ਹੋਈ ਹੋਈ ਸੀ ਇਲਾਕੇ ਵਿੱਚ ਪੀਰੇ ਪੀਰ ਕਰਦੇ ਸੀ ਬਲੀ ਇਹਨੂੰ, ਪਰ ਗੁਰੂ ਨਾਨਕ ਚਲਿਆ ਗਿਆ ਉਹਦੀ ਪੀਰੀ ਖਤਮ ਹੋ ਗਈ। ਅੱਜ ਖੇ ਆਖੋ ਪਤਾ ਨਹੀਂ ਕਿੱਥੇ ਚਲੀ ਗਈ ਪੀਰੀ। ਕੀ ਪੀਰੀ ਖਤਮ ਹੋਈ? ਖੈਚ ਲੀਨੋ ਪਾਨੀ ਜਾਨੀ ਜੱਗ ਸੋ ਕਹਾਣੀ ਹੈ। ਕਿਸੇ ਨੇ ਉਈ ਨਹੀਂ ਲਿਖਤੀ, ਅੱਜ ਜੱਗ ਦੇਖ ਰਿਹਾ ਵੀ ਪਾਣੀ ਖਿੱਚਿਆ ਸੀ ਬਾਬੇ ਨਾਨਕ ਨੇ। ਕੋਈ ਗੱਲ ਹੋਈ ਹੋਈ ਤਾਂ ਇਹ ਨਹੀਂ ਲਿਖੀ ਵੀ ਹੋ ਚੁੱਕੀ, ਉਹ ਤੇ ਹੋ ਰਹੀ ਹੈ। ਇਹ ਗੁਰੂ ਦਾ ਇਤਿਹਾਸ ਹੋ ਨਹੀਂ ਚੁੱਕਿਆ, ਹੋ ਰਿਹਾ, ਦਿਖ ਰਿਹਾ ਪਾਣੀ ਖਿੱਚਿਆ ਹੋਇਆ। ਮੈਂ ਉੱਥੇ ਪੰਜਾਬ ਸਾਹਿਬ ਰਿਹਾ, ਪਾਕਿਸਤਾਨ ਰਹਿਣ ਦਾ ਸਮਾਂ ਮਿਲਿਆ ਤੇ ਅਸੀਂ ਉੱਪਰ ਚਲੇ ਗਏ ਜਿੱਥੋਂ ਉਹਨੇ ਪੱਥਰ ਰੇੜੇ ਸੀ, ਉੱਥੇ ਉਹਦੀ ਕਬਰ ਬਣੀ ਵੀ। ਇੱਕ ਪੀਰ ਰਹਿੰਦਾ ਉੱਥੇ ਕਾਜੀ 24 ਘੰਟੇ, ਮੁਸਲਮਾਨ ਉੱਥੇ ਯਾਤਰਾ ਕਰਨ ਜਾਂਦੇ ਨੇ। ਅਸੀਂ ਵੀ ਚਲੇ ਗਏ, ਗਰਮੀ ਦਾ ਮਹੀਨਾ ਸੀ ਤੇ ਆ ਲੱਗੀ, ਬੜੀ ਔਖੀ ਚੜਾਈ ਹੈ, ਬੜਾ ਉੱਚਾ ਪਹਾੜ ਹੈ ਉਹ। ਅਸੀਂ ਉਹਨੂੰ ਕਿਹਾ ਪੀਰ ਜੀ ਥਿਆ ਲੱਗੀ ਹੈ, ਪਾਣੀ ਤਾਂ ਪਿਲਾ ਦਿਓ। ਮੱਥੇ ਤੇ ਪਾਲੀਆਂ ਤਿਉੜੀਆਂ ਉਹਨੇ, ਉਹ ਕਹਿੰਦਾ ਪਾਣੀ ਤਾਂ ਤੁਹਾਡਾ ਗੁਰੂ ਖਿੱਚ ਲੈ ਗਿਆ, ਮੇਰੇ ਪਰ ਕਿੱਥੇ ਪਾਣੀ ਆਈ ਹੈ? ਅੱਜ ਖੇ ਆਖੋ ਸਰ, ਪਾਣੀ ਤਾਂ ਕਹਿੰਦਾ ਤੁਹਾਡੇ ਗੁਰੂ ਨੇ ਖਿੱਚ ਲਿਆ ਸਾਰਾ, ਇੱਥੇ ਕਿੱਥੇ ਪਾਣੀ? ਕਹਿੰਦਾ ਮੈਂ ਤਾਂ ਘੜਾ ਲਿਆਉਣਾ 24 ਘੰਟੇ ਚ ਮਕਾਉਣਾ ਨੂੰ ਪੀ ਪੀ ਕੇ। ऐसे पानी के थे। ज्ञानी जग सो कहानी है, जद देखे ना पीर ने भी टोबा हो गया खाली सरोवर। देखो हुण कविता, देखे ओ पीर गयो पानी, जद वली गंधारी ने वेख्या भी पानी तां गया। एक होर चीज, पानी ना परत पानी, जद वली गंधारी ने वेख्या भी पानी तां गया। एक होर चीज, पानी ना परत पानी, ते हुण पानी मुड़ना भी नहीं है। अज के आखो सतना सुननी है कविता, देखो पीर गयो पानी, पानी ना परत पानी। मेरे तो चुन शक्ति नहीं उन्हूं मोड़ लवां, ता फिर पानी पर फेर पानी की गल होई। इनू कहने पंजाबी विच हाथ मलने, हाथ पर हाथ फेरना, पानी पान नाम हाथ दा, हाथ मलदा ही रह गया। ते फेर ओ सिर पानी है, ओ गंजे हाथ पर भी सिर, फिर सिर पर भी हाथ फेरे, फिर ते कख नहीं बनदा हुण। क्यों नहीं बनदा सी, कानी में कमानी नाही। देखो कैसी गल भाई साहब लिखदे हुण कविता विच, हाथ विच तीर कमान नहीं है, समझना प्यार नाल, पानी में कमानी ना है, हाथ विच तीर तणसनी है, ते साध संगत अंदर शक्ति नहीं है, पास में दुरानी ना है, कोल कोई दूजा दुश्मन नहीं है, ना ही बूढ़वे को पानी है। ऐना शर्मिंदा हो गया जदों पानी लै लिया बाबे नानक ने, ते मुड़ के पानी खिंचण दी शक्ति ना रही। कहिंदा जे हाथ विच तीर कमान हुंदा मैं मार के ही मर जांदा, ओह भी हाथ विच नहीं है। कोई दुश्मन कोल हुंदा मैनू पत्थर मार के ही मार दिंदा। ऐना लज्जिया आई, ऐनी शर्मिंदगी आई, ते कहिंदा हुण औखा कम हो गया, वह टोबा भी ना रहा, नहीं डुब के ही मर जांदा। अज के आखो सतनाम, ना ही बूढ़बे को पानी है। कहिंदा जे टोबे च पानी हुंदा छप्पड़ च मैं डुबे जांदा, इन्ना लज्जावान हो गया। देखो कैसी करामत, इहनूं इतिहास कहिंदे ने, इह मिथिहास नहीं। फिर गांव ने की कीता ना, जद मरन नूं भी जगह ना लभी, फिर भाई साहब चार तुकां लिखदे ने, अत ही गुशैल गांव शुद्ध गिर गिटी लैके दीनों सो गराए, जहां रब सस कंजा है। बड़ा गुस्से विच आया ते पहाड़ी नू हथ पा लिया, एक पत्थर नू रोड़ दिता, किधर नू? भाई साहब ने तीन शब्द लिखे ने, रब सस कंजा। लो हुण औखा ही लभूगा इहदा, किसे गुरु पीर दे चरणा विचों ही अर्थ लभू। किथे नू रोड़ दिता? जिथे सूरज वत गुरु नानक बैठे ने राव, जिथे चंद्रमा वत सीतल बाला बैठा है, जिथे कंजा कामल फुल वर्गा कोमल मरदाना बैठा है। थोड़ी जी भुख लगे तू कहना मैं चलिया घर नू, अज के आखो सतनाम, बड़ा कोमल हिरदा है ओदा, तुरचा कपड़ी रवा वापा चले। देखो कैसा अलंकार विद्वान, जहां राव सूरज वत प्रकाश गुरु नानक बैठे ने, सास चंद्रमा वत सीतल भाई वाला बैठा है, ते गुरमुख प्यारे ओ कमल वर्गा कोमल हिरदा जी दा है, ओ भाई मरदाना बैठा, उन्हां उते रोड़ दता, दीनों सो गिड़ाए, जहां रब सच कंजा है। ते गां फिर जद मरदाने ने वेख्या भी आउंदा है पहाड़ तां हुण खड़का होया, वड्डा ठाकर रोड़िया, उन्हें छोटियां ठाकरियां भी नाल लियाउणियां सी। अज के आख, वड्डा पहाड़ जदों उतों रुड़दा फिर उन्हें रास्ते का भाईचारा भी नाल लै लेना ना, दरख्त तोड़दा ही आऊ। जद वेख्या कि आ रहा है, दुहाई पाई भाई मरदाने ने, आप तो आनंद कंध चंद जग बंद देखियो। और जेड़े दोवें बैठे सी ना, भाई बाला ते चंद्रमा वत भाई बाला, कमल वत भाई मरदाना, दोहां ने वेख्या हुण कबर इत्थी होगी। अज के आखो सतनाम,
1: ਇਹ ਪੀਰ ਨਾਲ ਪੁਆੜਾ ਬਾਪੂ ਨੇ ਪਾ ਲਿਆ, ਬਾਬੇ ਨਾਨਕ ਨੇ ਹੁਣ ਸੁੱਕਾ ਜਾਣ ਨਹੀਂ ਦਿੰਦਾ ਸਾਨੂੰ। ਆਉਣ ਲੱਗੇ ਦੁਹਾਈ, ਜਦੋਂ ਪਹਾੜ ਤੋਂ ਆਉਣ ਲੱਗੇ ਸਤਿਗੁਰੂ ਉਹਨਾਂ ਦੀ ਦੁਹਾਈ ਨੂੰ ਵੇਖ ਕੇ, ਦੀਨੋ ਸੋ ਲਗਾਏ ਕਰ ਕੰਜਾ ਪਾਪ ਗੰਜਾ ਹੈ। ਉਹ ਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਹੱਥ ਜਿਹੜਾ ਪਾਪਾਂ ਦੇ ਗੰਜ ਪਹਾੜਾਂ ਨੂੰ ਨਾਸ ਕਰਨ ਵਿੱਚ, ਗੰਜ ਕਹਿੰਦੇ ਆਪਾਂ ਕੱਠ ਢੇਰ ਨੂੰ, ਸਮੂਹ ਪਾਪਾਂ ਦੇ ਪਹਾੜਾਂ ਨੂੰ ਤੋੜਨ ਵਿੱਚ ਸਮਰੱਥ ਗੁਰੂ ਦਾ ਹੱਥ ਉਹ ਲਾਤਾ ਮਹਾਰਾਜ ਨੇ। ਲਓ ਗੁਰਮੁਖੋ ਹੁਣ ਦੋ ਤੁਕਾਂ ਪਿਛਲੀਆਂ ਵੀ ਸੁਣ ਲਓ। ਕਈ ਵਾਰ ਤੁਰਕਨ ਤਛਾਇਓ ਹੈ, ਇੱਕ ਵਾਰ ਨਹੀਂ, ਉਸ ਪੱਥਰ ਨੂੰ ਮੁਗਲਾਂ ਨੇ, ਪਠਾਣਾ ਨੇ, ਮੁਸਲਮਾਨਾਂ ਨੇ ਥੋੜੇ ਛੇਣੀਆਂ ਲੈ ਕੇ ਤੋੜ ਕੇ ਤਛਿਆ ਵੀ ਪੰਜੇ ਦਾ ਨਿਸ਼ਾਨ ਮੁਕਾ ਦਈਏ। ਇੱਕ ਵਾਰ ਨਹੀਂ, ਇਤਿਹਾਸ ਪੜ੍ਹ ਲਓ, ਉਹਨੂੰ ਤੋੜਿਆ ਵੀ ਇਹਦੇ ਵਿੱਚੋਂ ਪੰਜੇ ਦਾ ਨਿਸ਼ਾਨ ਕੱਢ ਦਈਏ। ਇਹ ਸਾਡੇ ਪੀਰ ਦੀ ਤੁਹੀਨ ਹੈ, ਸਾਡੇ ਇਸਲਾਮ ਦੀ ਤੁਹੀਨ ਹੈ, ਫਿਰ ਸਾਡੇ ਖੁਦਾ ਦੀ ਤੁਹੀਨ ਹੈ। ਇਹਨੂੰ ਮੁਕਾ ਦਈਏ ਨਿਸ਼ਾਨੀ ਨੂੰ। ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਉਹਨੂੰ ਪੰਜੇ ਨੂੰ ਖਤਮ ਕਰਨ ਦੀ। ਭਾਈ ਸਾਹਿਬ ਕਹਿੰਦੇ ਨਿਕਲਿਓ ਨਵੀਨ ਵਿੱਚ ਪੰਜੇ ਮੇ ਸੇ ਪੰਜਾ ਹੈ। ਜਿਉਂ ਜਿਉਂ ਉਹਨੂੰ ਤਛਾਇਆ ਤੋੜਿਆ ਤੇ ਨਵੇਂ ਤੋਂ ਨਵਾਂ ਪੰਜਾ ਵਿੱਚੋਂ ਨਿਕਲਿਆ। ਇਹ ਕੋਈ ਸੁਣੀ ਗੱਲ ਨਹੀਂ, ਇਹ ਲਿਖੀ ਗੱਲ ਨਹੀਂ, ਇਹ ਹਜ਼ਾਰਾਂ ਦੇ ਅੱਖੀ ਦੇਖੀ ਹੋਈ ਗੱਲ ਹੈ। ਉਹਨੂੰ ਕਹਿੰਦੇ ਆ ਇਤਿਹਾਸ। ਇਹੀ ਤਾਂ ਫਰਕ ਹੈ ਨਾ। ਨਿਕਲਿਓ ਨਵੀਨ ਵਿੱਚ ਪੰਜੇ ਮੇ ਸੇ ਪੰਜਾ ਹੈ। ਪੁੱਛਣ ਵਾਲਿਆਂ ਨੇ ਪੁੱਛਿਆ ਵੀ ਪੰਜੇ ਚੋਂ ਪੰਜਾ ਕਿਵੇਂ ਨਿਕਲਿਆ ਆ। ਦੇਖੋ ਹੁਣ ਵਿਦਵਾਨ ਦੀ ਕਲਮ ਕਹਿੰਦਾ, ਬਾਤ ਮੱਧ ਬਾਤ ਜੈਸੇ ਕੇਲੇ, ਮੱਧ ਪਾਤ ਜੈਸੇ ਦ੍ਰੋਪਦੀ ਕੋ ਪਾਟ। ਸਾਦਾ ਪ੍ਰਮਾਣ ਹੈ ਤੁਹਾਡਾ ਪਿੱਪਲਾਂ ਹੇਠ ਬੈਠਣ ਵਾਲਿਆਂ ਦਾ। ਭਾਈ ਸਾਹਿਬ ਕਹਿੰਦੇ ਬਰੋਟੇ ਹੇਠ ਬੈਠ ਕੇ ਗੱਲਾਂ ਕਰਨ ਲੱਗ ਜਾਓ, ਕਿਤੇ ਗੱਲਾਂ ਮੁੱਕਣ ਲੱਗੀਆਂ, ਗੱਲਾਂ ਚੋਂ ਗੱਲਾਂ ਨਿਕਲੇ ਆਏ ਕਰਦੀਆਂ। ਪੰਜੇ ਚੋਂ ਪੰਜਾ ਕਿਵੇਂ ਨਿਕਲਿਆ? ਬਾਤ ਮੱਧ ਬਾਤ ਜੈਸੇ, ਗੱਲਾਂ ਚੋਂ ਗੱਲਾਂ ਕਿਤੇ ਮੁੱਕਣ ਲੱਗੀਆਂ, ਉਹ ਤਾਂ ਰੋਟੀ ਕਰਕੇ ਆਪਾਂ ਨੂੰ ਉੱਠਣਾ ਪੈਂਦਾ ਵਿੱਚ ਨੂੰ, ਨਹੀਂ ਕਿੱਥੇ ਬੈਠੇ ਰਹੋ, ਸਾਰੀ ਜ਼ਿੰਦਗੀ ਗੱਲਾਂ ਮੁੱਕਣ ਲੱਗੀਆਂ ਨੇ ਕਿਤੇ। ਜਿਸ ਤਰ੍ਹਾਂ ਬਾਤਾਂ ਚੋਂ ਬਾਤਾਂ ਨਿਕਲਦੀਆਂ ਨੇ। ਤੇ ਦੂਜਾ ਪ੍ਰਮਾਣ ਭਾਈ ਸਾਹਿਬ ਕਹਿੰਦੇ ਕੇਲੇ ਨੂੰ ਛਿੱਲਣ ਲੱਗ ਜਾਓ, ਉਹਦੇ ਵਿੱਚੋਂ ਨਿਕਲਣਾ ਕੀ ਹੈ? ਹੋਰ ਪੱਤੇ ਹੀ ਨਿਕਲਣਗੇ, ਜੋ ਕੁਛ ਉਹਦੇ ਉੱਪਰ ਹੈ ਉਹੀ ਵਿੱਚੋਂ ਨਿਕਲਣੇ। ਇਸੇ ਤਰ੍ਹਾਂ ਪੰਜਾ ਜੋਗ ਉੱਪਰ ਸੀ ਉਹਦੇ ਵਿੱਚ ਵੀ ਉਹੀ ਨਿਕਲਿਆ। ਬਾਤ ਮੱਧ ਬਾਤ ਜੈਸੇ ਕੇਲੇ, ਮੱਧ ਪਾਤ ਜੈਸੇ ਤੀਸਰਾ ਪ੍ਰਮਾਣ, ਦ੍ਰੋਪਦੀ ਕੋ ਪਾਟ ਤੈਸੇ ਨਾਨਕ ਕੋ ਪੰਜਾ ਹੈ। ਦ੍ਰੋਪਦੀ ਦੀਆਂ ਸਾੜੀਆਂ ਤਾਰਨ ਲੱਗ ਗਏ ਪਰ ਸਾੜੀਆਂ ਹੀ ਨਿਕਲੀਆਂ, ਦ੍ਰੋਪਦੀ ਨਹੀਂ ਨਿਕਲੀ। ਅੱਜ ਕੇ ਆਖੋ ਸਾਧਨਾ, ਉਥੇ ਸਾੜੀਆਂ ਹੀ ਸਾੜੀਆਂ ਸੀ, ਪੰਜੇ ਨੂੰ ਤੱਛਣ ਲੱਗੇ ਪਰ ਪੰਜੇ ਹੀ ਨਿਕਲਿਆ ਵਿੱਚੋਂ, ਹੋਰ ਕੁਝ ਨਹੀਂ ਨਿਕਲਿਆ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤੀ ਬਾਣੀ।

0: प्रगट पई सगले जुग अंतर गुरु नानक की। इतिहास है गुरु का, इतिहास है गुरसिखी का। बेशक उन्होंने इतिहास मनी जाइए, कही जाइए मिथिहास। असी मनते हैं सीता जी नूं रावण लै गया, पावन पवित्र आत्मा सी माता सीता जी दी, राक्षस बुद्धि सी रावण दी, हरण दे मगर गए राम लक्ष्मण। असी मनते हैं, एक गल नहीं मनेंगे भी हरण सिउने दा ताज के आखो सतनाम, ए गल मनन जोगी नहीं। सिउने दा हर घर विच बना के रखिया जा सकदा किसी टेबल दे उते, सिउने दा हरण कदे जंगलां विच चरदा फिरदा नहीं वेखिया कर। ओ दुनिया विच सोने दा हरण कदे रखिया जांदा वेखिया किसे ने? ना कोई वेखूगा। हां बना के जे तेरे विच पहुंच है, ज्यादा अमीर है तां डेकोरेशन वास्ते जिथे तू प्लास्टिक दे हाथी रख लैने, संग मरमर दे रख लैने, तांबे दे रख लैने, कोई अमीर होवे तो सिउने दा भी मिर्ग बना के रख सकदा है। पर इना भुलेखा भगवान राम नहीं सी खा सकदे कि त्रेते युग दे 14 कला मर्यादा पुरुषोत्तम अवतार नूं ए भी ना पता होवे भी कि सिउने दा हरण तां हुंदा ही नहीं। किसे दे कहे ते मगन नट जाण भी सिउने दा अगर जांदा तां फड़ के लिया इहनूं। इना भुलेखा भगवान नहीं सिखा सकते। दूजी गल कहिंदे दशरथ ने मिर्ग जान के तीर मारिया सरवण दे, भुलेखा खा गया दशरथ। इत्थे भी गल कोई गई, दशरथ ने तो जग कीता सी, ऋषि कट्ठे कीते, वशिष्ठ जी आए, उहदे तो विआह हो चुके सी, पुत्र ही नहीं सी हुंदा उहदे। दशरथ दे औलाद नहीं सी हुंदी, बहुत वड्डी उम्र हो गई सी, कितने दूर थोड़ा विआह होया सी तो दशरथ। आज जिथे दा भीखण शाह होया जी ने गुरु गोबिंद सिंह साहब नूं जाके कुजियां रख के परख कीती परने साहब, कुड़ाम पिंड राजा दशरथ कुड़ाम विआया होया सी रामचंद्र जी दे नानके कुड़ाम पिंड ने। भगवान रामचंद्र जी दी माता कुड़ाम दी सी, औलाद भी सी पैदा हो गई। जग कीता, इतिहास विच लिखिया कि अगन देवता प्रगट हो गई, दुध दिता उन्हें, ते दशरथ नूं ऋषि वशिष्ठ जी कहण लगे राणियां नूं दुध पिया, पर शर्त इक है, मस्या दी होवे रात, दिन चढ़न तो पहला सरोवर दा होवे कंडा, दिन चढ़न तो पहला पहला किसे बंदे दी बली दवेगा ते तेरे घर पुत्र पैदा होवेगा। पढ़ो जरा इतिहास नूं, कहा ते गां पता लगदा भी गल की है। ओह तां ताड़ विच बैठा सी कि दिन ना चढ़ जावे, बंदे दी बली देनी है, नहीं घर पुत्त नहीं पैदा होना। पुराणा ने वशिष्ठ जी ने वचन कीते ने, ते उत्थे फिर गड़बड़ की कीती, मिथिहास की बनाता। कहिंदे जी मिर्ग दा भुलेखा पै गया, सरवण गड़बा भरदा सी पानी दा। ये तो जटकी गल है सीधी, कोई ब्याह करना पड़ो, जदों असी गड़बा या घड़ा पानी चो भरना होवे ना, वो तो गड़गड़ की आवाज आऊगी, क्योंकि अंदरली हवा निकलनी है जिथे पानी जाना। घड़ा भरदे आप कितने भुले वे, घड़े ही भरते रहे आप खूह च लजबन बन के, गड़गड़ की आवाज आती उहदे विचों, ते भुलेखा पै गया मिर्ग दा। मिर्ग दे पानी पींदी ते तां आवाज नहीं आउंदी, अज के आखो सतनाम। ओ मिर्ग ने तां बकरी वांग पानी पीना सिप करके चूस के, किथे घड़ा भरन दी आवाज, किथे मिर्ग दी। कोई सच्ची गल तां मिला लैंदे ना, तां आपां मन भी जांदे वी हां भुलेखा पै गया। मिर्ग दा पानी पीना तां गड़बा भरना तां कदे मिले नहीं सकदा दो जान विच, पर उस गल नूं लुकाउणा सी। ये कोई ब्लेम ना करे कि दशरथ ने जान बुझ के सरवण नूं मारिया। घड़े दी आवाज ते बंदे दी आवाज ते मिर्ग दी आवाज कितने एक हो गई गुरु दे प्यारे। गल विचों ए सी कि ऋषियां ने दसिया सी, जब तक बंदे दी बली नहीं दवेगा तेरे घर पुत्र नहीं पैदा। वो तो बली देण नूं बैठा सी तीर मारन, पर साडे सतगुरां दे इतिहास विच ए नहीं लभूगा कदे। जो कुछ होया है, हो रहा है, वो ही है। गुरु दे प्यारे गल चली सी पंजा साहब ननकाणा साहब, अज अरदास हो रही है,
1: ਅਰਦਾਸ ਕਰਨੀ ਹੈ ਸਾਥੋਂ ਉਥੋਂ ਵੱਡੀ ਧਰਤੀ ਹੋਰ ਦੁਨੀਆਂ ਵਿਚ ਹੈ ਕੌਣ ਪਰ ਇਤਿਹਾਸ ਵਿਚ ਜਿਹੜੇ ਇਹ ਸ਼ਬਦ ਨੇ ਵੀ ਜਿਹੜਾ ਸਾਨੂੰ ਵਿਛੋੜਿਆ ਗਿਆ ਜਿਹੜੇ ਪਿਆਰ ਨਾਲ ਸਮਝਣੇ ਜਿਹੜੇ ਸਿਆਣੇ ਸੱਜਣ ਨੇ ਉਹ ਸਮਝਣਗੇ ਮੇਰੀ ਬੇਨਤੀ ਅਰਦਾਸ ਗੁਰੂ ਨੂੰ ਕਰਦੇ ਸੱਚੇ ਪਾਤਸ਼ਾਹ ਜਿਨ੍ਹਾਂ ਅਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਬਸ ਇੱਕੋ ਗੱਲ ਸਮਝ ਲਓ ਆਪ ਨਹੀਂ ਦੋਸ਼ੀ ਬਣਦਾ ਪਰਮਾਤਮਾ ਨੂੰ ਦੋਸ਼ ਦੇ ਰਿਹਾ ਵੀ ਤਾਂ ਵਿਛੋੜੇ ਅੱਜ ਖੇ ਆਖੋ ਸਤਨਾਮ ਉਹ ਆਪਾਂ ਆਪਣੇ ਕਰਮਾਂ ਕਰਕੇ ਵਿਛੜੇ ਆ ਪੰਜੇ ਸਾਹਿਬ ਤੋਂ ਨਨਕਾਣਾ ਸਾਹਿਬ ਤੋਂ ਅਸੀਂ ਆਪਣੇ ਮੰਦੇ ਕਰਮਾਂ ਕਰਕੇ ਵਿਛੜੇ ਤੇ ਤੂੰ ਦੋਸ਼ ਉਹਨਾਂ ਨੂੰ ਦੇ ਰਹੇ ਇਹ ਕਹੋ ਜੀਤੋ ਮੈਂ ਵਿਛੜਿਆ ਫਿਰਦੇ ਜੀਤੋ ਅਸੀਂ ਵਿਛੜੇ ਹੋਏ ਹਾਂ ਤੇ ਤੂੰ ਕਿਹੜੇ ਵਿਛੋੜਿਆ ਗਏ ਤੇ ਇੱਕ ਬੇਨਤੀ ਹੋਰ ਹੈ ਜੇ ਕਿਸੇ ਸਰਕਾਰ ਤੇ ਬਲੇਮ ਲਾਈ ਹੈ ਨਾ ਸਰਕਾਰ ਨੇ ਵਿਛੋੜ ਤੇ ਤਾਂ ਗੁਰੂ ਨਾਨਕ ਸੱਚੀ ਸਰਕਾਰ ਨਾਲੋਂ ਤਾਂ ਵੱਡੀ ਸਰਕਾਰ ਕੋਈ ਹੈ ਨਹੀਂ ਅੱਜ ਖੇ ਆਖੋ ਸਤਨਾਮ ਜੇ ਉਹ ਚਾਹਵੇ ਸਾਨੂੰ ਪੰਜੇ ਤੇ ਨਨਕਾਣੇ ਦੇ ਦਰਸ਼ਨ ਅੱਜ ਹੋ ਜਾਣ ਕਿ ਇਹ ਸ਼ਕਤੀਆਂ ਸਾਡੇ ਸਤਿਗੁਰ ਤੋਂ ਵੱਡੀਆਂ ਹੋ ਗਈਆਂ ਸਾਨੂੰ ਵਿਛੋੜਨ ਵਾਲੀਆਂ ਉਹ ਵਿਛੋੜੇ ਦਾ ਤਾਂ ਕਾਰਨ ਇੱਕ ਹੈ ਕਿਰਤ ਕਰਮ ਕੇ ਵਿਛੜੇ ਅਸੀਂ ਆਪਣੀ ਕਿਰਤ ਤੇ ਕਰਮਾਂ ਕਰਕੇ ਵਿਛੜੇ ਹਾਂ ਤੇ ਬਲੇਮ ਦਿੰਦੇ ਭਗਵਾਨ ਨੂੰ ਤੈਂ ਵਿਛੋੜਤਾ ਸਾਨੂੰ ਮਿਲਾ ਫਿਰ ਬੇਨਤੀ ਸੁਣ ਲਿਓ ਵੀ ਜੇ ਉਹਨੇ ਵਿਛੋੜੇ ਹੈ ਨਾ ਤੇ ਉਹਦੀ ਮਰਜ਼ੀ ਰਹਿਣ ਦੋ ਫਿਰ ਕਾਹਨੂੰ ਮਿਲਣਾ ਅੱਜ ਖੇ ਆਖੋ ਸਤਨਾਮ ਫਿਰ ਵਿਛੜੇ ਰਹੇ ਉਹਦੀ ਮਰਜ਼ੀ ਤੋਂ ਉਲਟ ਕਿਉਂ ਅਰਦਾਸ ਕਰਦੇ ਹੋ ਵਿਛੜੇ ਅਸੀਂ ਆਪਾਂ ਨਨਕਾਣੇ ਸਾਹਿਬ ਜੋਗੇ ਰਹੇ ਨਾ ਆਪਾਂ ਪੰਜਾਂ ਸਾਹਿਬ ਦੇ ਦਰਸ਼ਨਾਂ ਜੋਗੇ ਪਵਿੱਤਰ ਰਹੇ ਨਾ ਜਿੰਨੀਆਂ ਪਵਿੱਤਰ ਉਹ ਧਰਤੀਆਂ ਸੀ ਤਾਂ ਵਿਛੜੇ ਆਪਾਂ ਹੁਣ ਵੇਖ ਲਓ ਜਿਹੜੇ ਜਾਂਦੇ ਹਾਂ ਉੱਥੇ ਦਰਸ਼ਨ ਕਰਨ ਇੱਕ ਸਾਲ ਮੈਨੂੰ ਵੀ ਜਥੇਦਾਰੀ ਦਾ ਟੱਲ ਪਾ ਤਾ ਗਲ ਵਿਚ ਕਹਿੰਦੇ ਤੁਸੀਂ ਜਾਓ ਜਥਾ ਲੈ ਕੇ ਉੱਥੇ ਜਦ ਗਏ ਪੰਜਾਂ ਸਾਹਿਬ ਅਟਾਰੀ ਦੇ ਬਾਰਡਰ ਤੇ ਜਿਹਦਾ ਉਹ ਟੈਚੀ ਫੋਲਣ ਵਿਚੋਂ ਬਿਸਕੀ ਦੀਆਂ ਬੋਤਲਾਂ ਕਿਉਂਕਿ ਜਿਹੜੀ ਇੱਥੇ 40 ਦੀ ਵਿਕਦੀ ਸੀ ਉੱਥੇ 1200 ਦੀ ਵਿਕਦੀ ਆ ਉਹ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਚੱਲਿਆ ਤੇ ਬਿਸਕੀ ਭਰੀ ਵੀ ਵੇਚਣ ਵਾਸਤੇ 20 ਗੁਣੀ ਕਰਨ ਵਾਸਤੇ ਇਹਨਾਂ ਕਰਤੂਤਾਂ ਨੇ ਸਾਥੋਂ ਨਨਕਾਣਾ ਵਿਛੋੜਿਆ ਅੱਜ ਖੇ ਆਖੋ ਸਤਨਾਮ ਇਹਨਾਂ ਸਾਡੇ ਕਰਮਾਂ ਨੇ ਮਾੜੇ ਨੇ ਗੁਰੂ ਤੋਂ ਵਿਛੋੜਿਆ ਗੁਰੂ ਨਹੀਂ ਵਿਛੋੜਦਾ ਕਿਸੇ ਨੂੰ ਕੋਈ ਬਾਪ ਚਾਹੁੰਦਾ ਮੇਰਾ ਪੁੱਤ ਜੁਦਾ ਹੋਵੇ ਮੇਰੇ ਤੋਂ ਮੈਨੂੰ ਦਿਖੇ ਨਾ ਪਰ ਜਿਹੜਾ ਬਾਪ ਪੁੱਤ ਤੋਂ ਦੁਖੀ ਹੋ ਜਾਵੇ ਉਹਨੂੰ ਕਹਿਣਾ ਪੈਂਦਾ ਇਹਦੇ ਨਾਲ ਤੂੰ ਨਾ ਹੁੰਦਾ ਮੇਰੇ ਕਹਿਣਾ ਪੈਂਦਾ ਨਾ ਆਪਾਂ ਨੂੰ ਸਾਰੇ ਗ੍ਰਿਸ਼ਤੀ ਆਪਾਂ ਤੇ ਦੇਖ ਲਓ ਰਾਤ ਨਾਲ ਉਹ ਕਿਹੜੀ ਚੀਜ਼ ਪਿਆਰੀ ਹੈ ਆਪਾਂ ਨੀ ਕਰਨੀ ਨਾ ਰਹੀ ਹੋਈ ਜੀ ਆਪਣੀ ਸੇਵਾ ਭਾਵਨਾ ਪਵਿੱਤਰਤਾ ਨਾ ਰਹੀ ਹੋਈ ਜੀ ਜਿਸ ਕਰਕੇ ਐਡੇ ਵੱਡੇ ਸਥਾਨ ਸਾਥੋਂ ਵਿਛੜ ਗਏ ਪਰ ਸਿੰਧੀ ਸਿੱਖ ਜਿਨ੍ਹਾਂ ਦੀ ਗੱਲ ਚੱਲੀ ਸੀ ਹੋਈ ਪਾਰਟੀਸ਼ਨ ਕਟਾ ਵੱਡੀ ਹੋਣ ਲੱਗੀ ਸਿੱਖਾਂ ਨੂੰ ਕਤਲ ਕਰਨ ਲੱਗੇ ਉਧਰ ਮੁਸਲਮਾਨ ਉਹ ਜਿਹੜੇ ਸਿੰਧੀ ਸਿੱਖ ਸੀ ਪੰਜਾਬ ਸਾਹਿਬ ਤੇ ਨਨਕਾਣਾ ਸਾਹਿਬ ਇਕੱਠੇ ਹੋ ਗਏ ਅਰਦਾਸ ਕੀਤੀ ਸਤਿਗੁਰ ਇਹ ਹੁਣ ਤੇਰੀ ਮਰਜ਼ੀ ਹੈ ਜਿਉਂਦੇ ਰੱਖ ਭਾਵੇਂ ਮਾਰ ਲੈ ਪਰ ਤੈਨੂੰ ਛੱਡ ਕੇ ਅਸੀਂ ਜਾਣਾ ਨਹੀਂ ਹੈ ਅੱਜ ਖੇ ਆਖੋ ਸਤਨਾਮ ਉਹ ਸੀ ਨਾ ਅਰਦਾਸ ਕਰਨ ਦੇ ਕਾਬਲ ਉਹ ਬੈਠੇ ਨੇ 14 ਘਰ ਹੁਣ ਵੀ ਜਾ ਕੇ ਮਿਲ ਲਓ ਉਹਨਾਂ ਨੂੰ ਉਹ ਨਹੀਂ ਛੱਡ ਕੇ ਗਏ ਉਹਨਾਂ ਦੀਆਂ ਜਾਇਦਾਦਾਂ ਘਰ ਬਾਰ ਨਸ਼ਟ ਪਰ ਉਹਨੇ ਨਨਕਾਣਾ ਤੇ ਪੰਜਾ ਨਹੀਂ ਛੱਡਿਆ ਅਰਦਾਸ ਕਰ ਦਿੱਤੀ ਜਾ ਕੇ ਕਿਉਂਕਿ ਸਿੰਧ ਦੀ ਸਿੱਖੀ ਜਿੱਥੇ ਅੱਜ ਸਤਿਗੁਰ ਨਾਨਕ ਗਏ ਹੋਏ ਨੇ ਤਾਰ ਰਹੇ ਨੇ ਸੰਸਾਰ ਨੂੰ ਉਥੋਂ ਦਾ ਵੱਡਾ ਰਾਜਾ ਸੀ ਸਿੱਧ ਸੈਨ ਸਿੰਧ ਸੱਖਰ ਦਾ ਜਿਵੇਂ ਆਪਣੇ ਪੰਜਾਬ ਦਾ ਵੱਡਾ ਪਟਿਆਲੇ ਵਾਲੇ ਨੂੰ ਬਣਾਤਾ ਸੀ ਤੇ ਪਹਾੜੀਆਂ ਰਾਜਿਆਂ ਵਿਚ ਬਿਲਾਸਪੁਰੀਆ ਵੱਡਾ ਸੀ ਇਹ ਯੂਪੀ ਦੀ ਸਟੇਟ ਵਿਚ ਸਿੰਧੀਆ ਜਿਹੜੇ ਗਵਾਲੀਅਰ ਵਾਲੇ ਇਹ ਅਮੀਰ ਸੀ ਬਹੁਤੇ ਇਨ੍ਹਾਂ ਨੂੰ ਵੱਡੇ ਮੰਨਦੇ ਸੀ ਇਸ ਤਰ੍ਹਾਂ ਸਿੰਧ ਸੱਖਰ ਦੇ ਰਾਜਿਆਂ ਵਿਚੋਂ ਰਾਜਾ ਸਿੱਧ ਸੈਨ ਸੀ ਬਹੁਤ ਵੱਡਾ ਬੜਾ ਕਰਮੀ ਧਰਮੀ ਰਾਜਾ ਸੀ ਜਗ ਕਰਦਾ ਸੀ ਪੁੰਨ ਕਰਦਾ ਸੀ ਹਮਨ ਕਰਦਾ ਸੀ ਜਪ ਤਪ ਕਰਾਉਂਦਾ ਸੀ ਇਹ ਕਰਮ ਕਾਂਡ ਵਿਚ ਫਸਿਆ ਹੋਇਆ ਸੀ ਇਹਨੂੰ ਪਤਾ ਲੱਗਿਆ ਗੁਰੂ ਨਾਨਕ ਦਾ ਮੇਰੇ ਦੇਸ਼ ਵਿਚ ਆਏ ਨੇ ਵਜ਼ੀਰਾਂ ਨੂੰ ਲੈ ਕੇ ਨੰਗੇ ਪੈਰੀ ਜਾ ਕੇ ਬੇਨਤੀਆਂ ਕੀਤੀਆਂ ਸਤਿਗੁਰ ਆਓ ਮੇਰੇ ਮਹਿਲਾਂ ਵਿਚ ਚਰਨ ਪਾਓ ਕਿਰਪਾ ਕਰੋ ਤਾਰੋ ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਜਿਸ ਘਰ ਵਿਚ ਜਿਸ ਨਗਰ ਵਿਚ ਸਤਸੰਗਤ ਦੇ ਚਰਨ ਨਹੀਂ ਪੈਂਦੇ ਉਹਨਾਂ ਨਗਰਾਂ ਨੂੰ ਕੀ ਕਿਹਾ 12 ਮਹਾਂ ਵਿਚ जित घर घर कंत न प्रगटई पठ नगर से ग्राम। ओ नगर ओ देहिया ओ करता जो पठे ने जिथे संगत दे चरण नहीं पेंदे, जिथे परमेश्वर दा नाम नहीं है। पठ नगर जे तो चलदा पठा ले लो फिर तो अगे आगे तप से पर पठे दा मालक ठेकेदार मनियाद पूरी होए तो छड़ जांदा पठा। ओ पठा जिथे लग लिया ना पई जान बरसातां पई जावे मी, पर उस पठे विच कख भी नहीं जमदे होंदे, इन्नी मनूर हो जांदी है जल जल के ओ धरती। ओ नगर ओ पिंड ओ घर उस तरह तपदे पठे मांग तप रहे ने, ओ सड़ी हुई मनूर मिट्टी है ना नगरां ते घरां दी जिथे वाहिगुरु भुलिया होए है। जित घर हर कंत न प्रगटई पठ नगर से ग्राम। दूजी गल भी लिखी है, प्रभ स्वामी कंत विहूणिया नीत सज्जन सब जाम। बड़े डर लगदा जमा तो जेड़े धर्मराज दे उन्हां तो कदे कदे लगदा, इत्थे जेड़े लाल पगड़ियां वाले तो सदा ही लगदा रहिंदा है अज खे आखो सतनाम। इन्हां नूं जम कहिंदे दो तरह दे, इक इत्थे आ इह भी फड़ के लिजांदे ने ते उह भी फड़ के लिजांदे ने, ਇਹ ਵੀ ਕੁੱਟਮਾਰ ਕਰਦੇ ਤੇ ਉਹ ਵੀ ਕੁੱਟਮਾਰ ਕਰਦੇ। ਕੰਮ ਜੂ ਇੱਕ ਜਿਹਾ ਹੋਇਆ ਦੋਹਾਂ ਦਾ, ਡਰਦੇ ਨੇ ਦੋਹਾਂ ਤੋਂ। ਪਰ ਇਹਨਾਂ ਤੋਂ ਗਾਹ ਇੱਕ ਹੋਰ ਜੰਮ ਨੇ ਵੱਡੇ, ਉਹ ਕੌਣ ਨੇ? ਉਹਨੇ ਆਪਣੇ ਰਿਸ਼ਤੇਦਾਰ, ਉਹਨੇ ਆਪਣੇ ਮਿੱਤਰ। ਪੜ੍ਹੋ ਗੁਰੂ ਅਰਜਨ ਦੀ ਬਾਣੀ, ਉਹ ਦੁਸ਼ਮਣ ਨੂੰ ਨੀ ਧਰਮ ਜੰਮ ਕੇ ਆ। ਪ੍ਰਭ ਸਵਾਮੀ ਕੰਤ ਵੀ ਹੋਣੀ ਆ ਨੀਤ ਸੱਜਣ ਸਭ ਜਾਮ। ਉਹ ਜਿਹੜੇ ਤੇਰੇ ਮਿੱਤਰ ਸੱਜਣ ਰਿਸ਼ਤੇਦਾਰ ਰੱਬ ਤੋਂ ਭੁੱਲੇ ਹੋਏ ਨੇ, ਪਰਮੇਸ਼ਰ ਤੋਂ ਖਾਲੀ ਨੇ, ਉਹਨਾਂ ਨੂੰ ਮਿੱਤਰ ਸੱਜਣ ਨਾ ਕਹੋ ਤਾਂ ਤੇਰੇ ਜਿਉਂਦੇ ਹੀ ਜਾਮ ਨੇ। ਨੀਤ ਸੱਜਣ ਸਭ ਜਾਮ, ਕਿਉਂਕਿ ਉਹਨਾਂ ਦੇ ਮਿਲਣ ਤੋਂ ਤੈਨੂੰ ਰੱਬ ਭੁੱਲਣਾ, ਉਹਨਾਂ ਦੇ ਆਇਆਂ ਤੋਂ ਤੇਰੀ ਰਹਿ ਰਾਜ ਦਾ ਪਾਠ ਨਹੀਂ ਆਉਣਾ। ਇੱਥੇ ਗੁਰਦੁਆਰੇ ਦੇ ਭਾਈ ਸਾਹਿਬ ਪੁੱਛਣ, ਉਹ ਦੋ ਦਿਨ ਤੋਂ ਗੁਰਦੁਆਰੇ ਨਹੀਂ ਆਇਆ। ਹਾਂਜੀ, ਪ੍ਰਾਹੁਣੇ ਆਏ ਹੋਏ ਸੀ, ਪ੍ਰਾਹੁਣਿਆਂ ਨੇ ਗੁਰਦੁਆਰੇ ਨੂੰ ਜਿੰਦਾ ਲਵਾਤਾ। ਮਤਾ ਕਿਤੇ ਉੱਥੇ ਨੂੰ ਲੰਘ ਜੇ ਅਸੀਂ ਆ ਗਏ, ਹੁਣ ਪ੍ਰਾਹੁਣੇ ਆ ਗਏ ਤੇ ਨਿਤਨੇਮ ਵੀ ਗਿਆ ਆ ਗੁਰਦੁਆਰੇ ਮੱਥਾ ਟੇਕਣਾ, ਫਿਰ ਜਾਮਨਾ ਆ ਗਏ ਤਾਂ ਪ੍ਰਾਹੁਣੇ ਕਾਹਨੂੰ ਕਹਿੰਦੇ? ਫਿਰ ਉੱਥੇ ਜਾਮ ਆ ਗਏ ਤੇਰੇ, ਜਿੱਦਣ ਜਾਮ ਆ ਗਏ ਉਦਣ ਤੇਰਾ ਸਾਰਾ ਹੀ ਕੁਛ ਜਾਣਾ, ਕੁਛ ਨੀ ਕਰ ਸਕੇਗਾ ਉਦਣ। ਇਹ ਜਿਉਂਦੇ ਹੀ ਜਾਮ ਆ ਜਾਂਦੇ, ਜਿਨ੍ਹਾਂ ਦੇ ਆਏ ਤੇ ਡੱਟ ਖੁੱਲਦੇ ਨੇ, ਮੁਰਗੇ ਵੱਢ ਹੁੰਦੇ ਨੇ, ਜੈ ਰਸ ਭੁੱਲ ਗਈ, ਭੰਗੜੇ ਪੈਂਦੇ ਨੇ। ਸਾਨੂੰ ਇੱਕ ਜਗ੍ਹਾ ਨੰਦਾ ਤੇ ਕਹਿੰਦੇ, ਸਾਂਝੀ ਤੁਸੀਂ ਸ਼ਬਦ ਨਹੀਂ ਪੜਿਆ ਇੱਥੇ ਵੀ ਹਮ ਘਰ ਸਾਜਨ ਆਏ। ਮੈਂ ਗਾਹ ਤੇ ਤਾਂ ਭੂਤ ਨੇ ਆਉਂਦੇ ਤੇ ਮੈਂ ਸਾਜਨ ਕਹਿੰਦਾ ਉਹਨਾਂ ਨੂੰ, ਉਹਦੀ ਪੱਗਾਂ ਆ ਕੇ ਤੇ ਮਿੱਟੀ ਉੜੇ ਜਿਵੇਂ ਆ ਹਨੇਰੀ ਮਿੱਟੀ ਤਾਰਦੀ ਹੈ, ਮੈਂ ਉਹਨਾਂ ਨੂੰ ਸਾਜਨ ਕਹਿੰਦਾ ਗੁਰਬਾਣੀ ਚ ਲਿਖਿਆ ਹੋਇਆ। ਮੈਂ ਕਿਹਾ ਤੁਸੀਂ ਕਹੋ ਤੇ ਅਸੀਂ ਪੜ੍ਹਦੇ ਕਵਾਂਗੇ ਵੀ ਹਮ ਘਰ ਭੂਤ ਨੇ ਆਏ। ਸਾਜਨ ਵਾਲੀ ਗੱਲ ਉੱਥੇ ਹੈ ਨਹੀਂ। ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋੜਾ ਮੇਰਾ ਸਾਜਨੜਾ, ਉਹ ਸਾਜਨ ਦੀ ਤਾਂ ਨਿਸ਼ਾਨੀ ਵੇਖੋ ਕੀ ਹੈ, ਜਿਹੜਾ 24 ਘੰਟੇ ਨੇੜੇ ਵਾਹਿਗੁਰੂ ਨੂੰ ਵੇਖਦਾ ਉਹਨੂੰ ਸੱਜਣ ਬਲਾ। ਉਹ ਮਿੱਤਰ ਹੈ ਜਿਹਦੇ ਕੋਲ ਅੰਗ ਸੰਗ ਵਾਹਿਗੁਰੂ ਵਸ ਰਿਹਾ ਉਹਨੂੰ ਮਿੱਤਰ ਬਣਾ। ਉਹ ਮਿੱਤਰ ਤੇਰੇ ਜਮ ਨੇ ਤਾਂ ਹੀ ਦੋ ਵਕਤ ਸਿੱਖ ਅਰਦਾਸ ਕਰਦੇ, ਮੇਲ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਦੇ ਮਿਲਿਆ ਭੁੱਲਿਆ ਵਾਹਿਗੁਰੂ ਯਾਰ।

ਬੇਨਤੀ ਕੀਤੀ ਸਤਿਗੁਰ ਚਰਨ ਪਾਓ ਮੰਨ ਲਈ ਬੇਨਤੀ ਸਮਾਂ ਦੇ ਦਿੱਤਾ ਜਦੋਂ ਗੁਰਦੇਵ ਗਏ ਬਹੁਤ ਭਾਰੀ ਜੱਗ ਹੋ ਰਿਹਾ ਸੀ ਇਹਦਾ ਹਮਨ ਹੋ ਰਿਹਾ ਸੀ ਦਾਨ ਹੋ ਰਿਹਾ ਸੀ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਚੱਕੋ ਪ੍ਰਸ਼ਾਦ ਸਤਿਗੁਰ ਕਹਿੰਦੇ ਰਾਜਨ ਇਹ ਦੱਸ ਵੀ ਨਾਮ ਵੀ ਜਪਦਾ ਹੁੰਦਾ ਕਹਿੰਦਾ ਮਹਾਰਾਜ ਨਾਮ ਕਦੇ ਨਹੀਂ ਜਪੇ ਸਤਿਗੁਰ ਕਹਿੰਦੇ ਕਿਉਂ ਨਹੀਂ ਜਪਿਆ ਸਿੱਧ ਸੈਨ ਕਹਿੰਦਾ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ ਹਜ਼ਾਰਾਂ ਲੱਖਾਂ ਤਾਂ ਮੈਂ ਦਾਨ ਕਰਦਾ ਆਏ ਮਹੀਨੇ ਜੱਗ ਕਰਦਾ ਪੁੰਨ ਕਰਦਾ ਅਮਨ ਕਰਦਾ ਮੈਨੂੰ ਨਾਮ ਜਪਣ ਦੀ ਕੀ ਲੋੜ ਹੈ ਸਤਿਗੁਰ ਕਹਿੰਦੇ ਨਹੀਂ ਤੇਰੇ ਦਾਨ ਪੁੰਨ ਜੱਗ ਕਿਸੇ ਕੰਮ ਨਹੀਂ ਆਉਣੇ ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ ਮਹਾਰਾਜ ਸੁਖਮਨੀ ਵਿਚ ਕੀ ਬਚਨ ਕਰਦੇ ਹਨ ਗੋਬਿੰਦ ਭਜਨ ਬਿਨ ਬਿਰਥੇ ਸਭ

ਲਾਲੀਆਂ ਸਤਿਗੁਰਾਂ ਨੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਸਹਿਣ ਪੜ੍ਹ ਕੇ ਸੁਣਾ ਕੀ ਬਣਿਆ ਦੇਖੋ ਸਮਝਾਉਣ ਦਾ ਤਰੀਕਾ ਪੜ੍ਹ ਕੇ ਸੁਣਾ ਕੀ ਬਣਿਆ ਕਹਿੰਦਾ ਮਹਾਰਾਜ ਬਣਿਆ ਤਾਂ ਕੱਖ ਵੀ ਨਹੀਂ ਤਿੰਨ ਸਿਫਰਾਂ ਜ਼ਰੂਰ ਹੈਗੀਆਂ ਕੀ ਬਣਨਾ ਸੀ ਸਿਫਰਾਂ ਦਾ ਬਸ ਤਿੰਨ ਸਿਫਰਾਂ ਹੈਗੀਆਂ ਕਹਿੰਦੇ ਕੋਈ ਕੀਮਤ ਹੈ ਕਹਿੰਦਾ ਮਹਾਰਾ ਕੱਖ ਵੀ ਨਹੀਂ ਸਿਫਰਾਂ ਹੈਗੀਆਂ ਜ਼ਰੂਰ ਤੈਂ ਲਿਖੀਆਂ ਕਹਿੰਦਾ ਜੀ ਮੈਂ ਲਿਖੀਆਂ ਸਤਿਗੁਰ ਕਹਿੰਦੇ ਫਿਰ ਦੂਜਾ ਪਾਸਾ ਥੱਲ ਮਹਾਰਾਜ ਕਹਿੰਦੇ ਹੁਣ ਏਕਾ ਲਿਖ ਏਕਾ ਲਿਖਤਾ ਕਹਿੰਦੇ ਕੀ ਕੀਮਤ ਹੈ ਕਹਿੰਦਾ ਮਹਾਰਾਜ ਇੱਕ ਹੈ ਕਹਿੰਦੇ ਹੁਣ ਉਧਰਲੀ ਸਿਫਰ ਜਿਹੜੀ ਕੱਖ ਵੀ ਨਹੀਂ ਸੀ ਕੁਛ ਵੀ ਨਹੀਂ ਸੀ ਇਹਦੇ ਨਾਲ ਲਿਖਦੇ ਜਦ ਸਿਫਰ ਨਾਲ ਲਿਖਾਈ ਮਹਾਰਾਜ ਪੁੱਛਦੇ ਨੇ ਹੁਣ ਕੀ ਬਣਿਆ ਕਹਿੰਦਾ ਦਸ ਮਹਾਰਾਜ ਕਹਿੰਦੇ ਝੂਠ ਨਾ ਬੋਲ ਸਿਫਰ ਦੀ ਤਾਂ ਕੀਮਤ ਕੁਛ ਨਹੀਂ ਹੁੰਦੀ ਤੂੰ ਦਸ ਕਿਵੇਂ ਬਣਾਤੇ ਹੁਣ ਤੂੰ ਉਧਰ ਕਹਿਣ ਤਾਂ ਕੱਖ ਵੀ ਨਹੀਂ ਹੁਣ ਤੂੰ ਦਸ ਕਹਿਣ ਡਿਆ ਉਹੀ ਸਿਫਰ ਉਧਰ ਆਈ ਓ ਕਹਿੰਦਾ ਮਹਾਰਾਜ ਹੁਣ ਏਕੇ ਨਾਲ ਲੱਗ ਗਈ ਦੋ ਲਿਖ ਲਿਆ ਕਹਿੰਦਾ ਜੀ ਸੌ ਹੋ ਗਏ ਏਕੇ ਨਾਲ ਦੋ ਲੱਗ ਗਈ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਸਿੱਧ ਸੈਨਾ ਜਿੰਨੇ ਜਗ ਪੁੰਨ ਦਾਨ ਕਰਮ ਕਰਦੇ ਸੱਚੀ ਦਰਗਾਹ ਵਿਚ ਤੇਰੀਆਂ ਸਿਫਰਾਂ ਲਿਖ ਹੋ ਰਹੀਆਂ ਨੇ ਇਹਦੇ ਨਾਲ ਵਾਹਿਗੁਰੂ ਦੇ ਨਾਮ ਦਾ ਏਕਾ ਅੰਕ ਲਾ ਲੈ ਹਜ਼ਾਰਾਂ ਗੁਣਾ ਹੋ ਜੂਗਾ ਜਿਖੇ ਆਖੋ ਸਤਨਾ ਹਜ਼ਾਰਾਂ ਗੁਣਾ ਹੋ ਜੂਗਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਗੋਛੀ ਹੈ ਇਸੇ ਗੱਲ ਨੂੰ ਸਮਾਪਤੀ ਤੇ ਸੁਣ ਲੋ ਗੁਰੂ ਕੇ ਲੰਗਰ ਨਾਲ ਅਖੰਡ ਪਾਠ ਸੁਖਮਨੀ ਦਾ ਪਾਠ ਆਨੰਦ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਕੀਰਤਨ ਕਿਉਂ ਰੱਖਿਆ ਗਿਆ ਉਹ ਲੰਗਰ ਜਿੱਥੇ ਚੱਲੂਗਾ ਉੱਥੇ ਕੱਲਾ ਭੋਜਨ ਨਹੀਂ ਉੱਥੇ ਭਜਨ ਵੀ ਹੈ ਅਜਿਹੇ ਆਖੋ ਸਤਨਾਮ ਕੱਲਾ ਭੋਜਨ ਤੇ ਛੇਤਰ ਬਹੁਤ ਜਗ੍ਹਾ ਲੱਗ ਜਾਣਗੇ ਹੋਟਲਾਂ ਤੇ ਵੀ ਮਿਲ ਜੂਗਾ ਪਰ ਜਿੱਥੇ ਭੋਜਨ ਨਾ ਭਜਨ ਹੋਵੇ ਉਹ ਤਾਂ ਸਾਡੇ ਸਤਿਗੁਰਾਂ ਦਾ ਹੀ ਕੋਈ ਸਥਾਨ ਹੋਊਗਾ ਉਹ ਹੋਰ ਨਹੀਂ ਮਿਲੂਗਾ ਉਹ ਫਿਰ ਸਿੱਧ ਸੈਨ ਸਿੱਖ ਬਣਿਆ ਸਿੱਖੀ ਪ੍ਰਾਪਤ ਕੀਤੀ ਨਾਮ ਦੀ ਦਾਤ ਮੰਗੀ ਮੰਗ ਲੋ ਜਿੱਥੋਂ ਆਰੰਭ ਕੀਤਾ ਸੀ ਆਪਾਂ ਨੇ ਮੈਨੂੰ ਵਿਸਰਨਾ ਹੀ

ਤੇ ਤੀਸਰੀ ਵਡਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਸ਼ੇਸ਼ਤਾ ਜਿਹੜੀ ਆਪ ਜੀ ਨੇ ਪਿਛਲੇ ਵੀਰਵਾਰ ਗੁਰੂ ਨੇ ਸੇਵਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਧਰੇ ਵੀ ਹਾਂ ਨਹੀਂ ਹਾਂ ਨਹੀਂ ਨਾਨਕ ਸੱਦ ਨਾਨਕ ਦਵਾਨਾ ਨਾਨਕ ਨੀਚ ਆਪਣੇ ਨਾਂ ਦੇ ਨਾਲ ਮਹਾਰਾਜ ਜੀ ਨੇ ਉਹ ਲਫ਼ਜ਼ ਨਾਨਕ ਬਿਤਾਲਾ

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਂ ਨਹੀਂ। ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਜਿਵੇਂ ਹਾਂ ਨਾ ਆ ਜਾਵੇ, ਹਾਂ ਨਾ ਆ ਜਾਵੇ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ ਹੋਵੇ। ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾ ਲਾਵੇ ਨਾਨਕ ਨੀ ਨਾਨਕ ਵਿਚਾਰਾ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੇ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਹੀ ਨਹੀਂ ਪਿਆ ਜਾ, ਇਹ ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਲਈ।

खलो गए सात बज गए। नोट उन्हें हाथ च फड़े से पंजाब दे से कोई सौ दे से ਹੁਣ ਦਾਸ ਨੂੰ ਅਗਾਂਹ ਪੰਜਾਹ ਬੰਦੇ ਖੜੇ ਨੇ ਫਤਿਹ ਬੁਲਾਉਣ ਲਈ ਰੁਕੇ ਪਏ ਨੇ ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ ਰੁਕੇ ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ ਇੱਕ ਦੋ ਤਿੰਨ ਚਾਰ ਇੰਜ ਗਿਣਨੇ ਸ਼ੁਰੂ ਕੀਤੇ ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ ਇਹ ਕੋਈ ਇੱਥੇ ਦੁਕਾਨ ਖੋਲੀ ਇੱਥੇ ਤੇ ਗਰੀਬੀ ਦਾ ਕੰਮ ਹੈ ਕੁਝ ਦੇਣੀ ਸੇਵਾ ਚੱਲ ਲਫਾਫੇ ਚ ਪਾਈ ਜਾਂ ਫੜਾਈ ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ ਹੁਣ ਪਿਓ ਵੱਡਾ ਸਾਡਾ ਪਿਓ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ ਇਹ ਵਾਕਿਆ ਅੱਧੇ ਕੁ ਮਿੰਟ ਦਾ ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ ਹੈ ਇਹਨੇ ਸੇਵਾ ਦੇਣੀ ਰੁਕ ਗਏ ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਏ ਹੁਣ ਪੰਜਾਹ ਬੰਦੇ ਅੱਗੇ ਖੜੇ ਸੀ ਫਤਿਹ ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ ਅਜੇ ਕੱਚੀ ਵੀ ਨਹੀਂ ਚੜਿਆ ਹੋਇਆ ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ ਸੇਵਾ ਵੀ ਨਹੀਂ ਮਿਲੀ ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ ਮੈਂ ਇੰਜ ਨੋਟ ਬੰਦ ਕਰ ਦਿੱਤੇ ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ ਮੈਂ ਕਿਹਾ ਜਰਮਨੀ ਆ ਕੇ ਲਵਾਂਗੇ ਰੱਖ ਲੈ ਫਿਰ ਅੱਗੇ ਤੁਰ ਪਏ ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਉ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ ਇਹ ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ ਨਿਮਰਤਾ ਨਹੀਂ ਆਈ ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ ਕਿਉਂ ਜਾਂ ਸੰਤ ਅਤਰ ਸਿੰਘ ਮਸਤੂਆਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹਿਰਦੇ ਗਰੀਬੀ ਆਵੇ ਐਵੇਂ ਕਲਾਸ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾਮ ਉਹ ਖੀਰਲੀ ਕਲਾਸ ਆ ਪਹਿਲੀ ਹੈ ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ ਅੱਜ ਹੁਣ ਚੌਥੀ ਵਿਸ਼ੇਸ਼ਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਬਾ ਜੀ ਸੇਵਾ ਲੈਣ ਚੌਥੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ ਆਖੋ ਸਤਨਾਮ ਧਿਆਨ ਦੇਣਾ ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਕਬਰ ਬਾਦਸ਼ਾਹ ਔਰੰਗਜ਼ੇਬ ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਦਰਸ਼ਨ ਕਰਨ ਵੀ ਗਿਆ ਉਹਦੇ ਦਰਬਾਰ ਵਿੱਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ ਬਾਕੀ ਸਾਰੇ ਰਾਗ ਨੇ ਕਿ ਨਹੀਂ ਟੋਡੀ ਵੀ ਏ ਗੌੜੀ ਵੀ ਏ ਸਾਰੰਗ ਵੀ ਏ ਪੈਰੋ ਵੀ ਪੈਰਵੀ ਵੀ ਹੀਰ ਪੈਰਵੀ ਵੀ ਪਰ ਦੀਪਕ ਰਾਗ ਨਹੀਂ ਪਾਇਆ ਨਾ ਮੇਘ ਰਾਗ ਪਾਇਆ
ਬਾਣੀ ਨਾ ਦੀਪਕ ਰਾਜ ਜੋ ਚਹਿਰੀ ਨਾ ਮੇਰੀ ਇਹ ਵੀ ਸਾਡੇ ਲਈ ਇਸ਼ਾਰਾ ਹੈ ਦੀਪਕ ਕੀ ਹੈ ਅੱਗ ਮੇਘ ਕੀ ਹੈ ਬਹੁਤ ਤੇਜ਼ ਕੰਮ ਬਾਰ ਮਹਾਰਾਜ ਕੀ ਕਹਿ ਗਏ ਕਹਿੰਦੇ ਸਿੱਖਾਂ ਆ ਵੇਖ ਲੈ ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇ ਵਿਚਕਾਰਲਾ ਮਾਰ ਨਾ ਭੰਗੜਾ ਧਿਆਨ ਦੇ ਨਾ ਅੱਕ ਸੋਗ ਨਾ ਭੰਗੜਾ ਨਾ ਅੱਤ ਸੋਗ ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨਾਲ ਨਾ ਭੰਗੜਾ ਨਾ ਅੱਤ ਸੋਗ ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ ਮੇਘ ਨਹੀਂ ਇਹੋ ਜਿਹਾ ਮੇਘ ਨਹੀਂ ਚੱਕਿਆ ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ ਵਿਚਕਾਰਲਾ ਮਾਰ ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ ਹੁਣ ਤੁਸੀਂ ਪਿੰਡਾਂ ਚ ਚੱਲ ਜਾਓ ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਇੱਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਪੁੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ ਨਾ ਭੰਗੜਾ ਨਾ ਅੱਤ ਸੋਗ ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ ਬੜੀ ਪਿਆਰੀ ਸੜਕ ਹੈ ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੇ ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾਂ ਲੈ ਉਤਾਰ ਤੁਸੀਂ ਹੈਰਾਨ ਹੋ ਗਏ ਵੀ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਲੱਗਦਾ ਹੈਂਜੀ ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ ਦੂਜੇ ਬੰਨੇ ਕੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ ਤੇ ਫਿਰ ਜਿੰਨਾ ਮਰਜ਼ੀ ਬੋਲੀਏ ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ ਚੱਖਣ ਕਹਿੰਦੇ ਲੜਾਈ ਨੂੰ ਜਿਹੜਾ ਜਿੰਨਾ ਜ਼ਿਆਦਾ ਬੋਲੇਗਾ ਮਹਾਰਾਜ ਦਾ ਫੈਸਲਾ ਉਹਦੀਆਂ ਲੜਾਈਆਂ ਜ਼ਿਆਦਾ ਹੋਣਗੀਆਂ ਤੁਸੀਂ ਕਹੋਗੇ ਨਹੀਂ ਮਹਾਰਾਜ ਚਾਹੁੰਦੇ ਕਿ ਉਹ ਸਿੱਖ ਨੂੰ ਕਿੱਧਰ ਤੋਰਨਾ ਜੇ ਮਹਾਰਾਜ ਕਹਿੰਦੇ ਇੱਕ ਵਿਚਕਾਰਲਾ ਲਾ

लब लोभ हंकार तज तृष्णा बहुत नाई बोल बोल भी बिल्कुल चुप भी ना रह वो भी नहीं मेरा मार हदों वद भी ना बोल वो भी नहीं मेरा मार थोड़ा बोलन गुरमत पाए ध्यान दे लब लोभ हंकार तज तृष्णा बहुत नाई ਇਹ ਤੋਂ ਕੀ ਅੰਦਾਜ਼ਾ ਲਓਗੇ ਕਾਰਲਾ ਮਾਰਗ ਬਖਸ਼ਿਆ ਗੁਰੂ ਮਹਾਰਾਜ ਨੇ ਹੋਰ ਵੀ ਚੀਜ਼ਾਂ ਚ ਲੈ ਲਓ ਹੁਣ ਤੁਹਾਡੇ ਚੋਂ ਕੋਈ ਇਹ ਪੰਕਤੀ ਪੜ ਲੇ ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰਹਿਣ ਅੰਨ ਖਾਇਆ ਸਾਧ ਗਵਾਇਆ ਵੀ ਮਹਾਰਾਜ ਕਹਿੰਦੇ ਜਿਹੜੇ ਅੰਨ ਛੱਡਦੇ ਪਖੰਡੇ ਇਹਦਾ ਮਤਲਬ ਜਿੰਨਾ ਮਰਜ਼ੀ ਖਾ ਆਖੋ ਸਤਨਾਮ ਮਹਾਰਾਜ ਨੇ ਕਿਹਾ ਵੀ ਅੰਨ ਛੱਡਣਾ ਇਹ ਜਿਹੜਾ ਇਹ ਪਖੰਡ जितना मर्जी खाओ हुण दूजे बन्ने ओहो गुरबाणी कहिंदी खाए खाए करे बद फैली जान विसुकी वाड़ी जी तुसीं कहोगे गुरु साहब की चाहुंदे की हो जे कोई अन्न खाणा छड्डदा है तुसीं ओहनूं वी नहीं छड्डदे जे कोई बहुता खांदा फिर ओहनूं वी नहीं छड्डदे महाराज कहिंदे इक तीजा राह कज के आखो सतनाम आउं तिस घोल कमाया थोड़ा समय थोड़ा ही खावे ਇਹ ਵੀ ਨੀ ਮੈਂ ਕਹਿੰਦਾ ਅੰਨ ਛੱਡ ਦੇ ਇਹ ਵੀ ਨੀ ਕਹਿੰਦਾ ਬਹੁਤਾ ਖਾ ਵਿੱਚ ਕਾਰਲਾ ਮਾਰ ਕੋਈ ਹੱਦੋਂ ਵੱਧ ਘਰ ਦੇ ਖਰਚੇ ਵਧਾ ਲੇ ਉਹ ਵੀ ਗਲਤ ਏ ਕੋਈ ਅੱਤ ਕੰਜੂਸੀ ਕਰੇ ਕਮੀਜ਼ ਹੀ ਨਾ ਧੋਵੇ ਸੱਤ ਸੱਤ ਦਿਨ ਉਹ ਵੀ ਗਲਤ ਸਤਨਾਮ ਵਿੱਚ ਕਾਰਲਾ ਲਾਈਨ ਏ ਤੁਹਾਡੀ ਸਿੱਖੀ ਦੀ ਬਹੁਤ ਪਿਆਰੀ ਲਾਈਨ ਏ ਕੋਈ ਸਮਝ ਮਹਾਰਾਜ ਕਹਿੰਦੇ ਵੇਖ ਲੈ ਮੈਂ ਨਾ ਦੀਪਕ ਪਾਇਆ ਹੀ ਨਾ ਮੇਘ ਪਾਇਆ ਹੀ तेरे घर विच कोई खुशी आ जे अत भंगड़े अत पुठे काम ये मेघ मैनू नहीं वह मेघ चाहिए कोई ओहो जी चीज वरत जे अत सोग मैनू भी नहीं चाहिए विच कारला मार्ग बख्शिया जी पांच मिनट दास साहब जी दे महाराज जी होर सेवा लैण एक बारी सारी संगत गुरु ग्रंथ साहब के प्यार विच पढ़े हो जी।

ਦੇ ਵਿੱਚ ਇਸ ਮਿਥਿਆ ਸੰਸਾਰ ਦੇ ਉੱਤੇ ਬ੍ਰਹਮ ਗਿਆਨ ਬਖਸ਼ ਰਹੇ ਹਾਂ। ਤਿਆਗ ਔਰ ਵੈਰਾਗ ਦੇ ਉੱਤੇ ਪ੍ਰਕਾਸ਼ ਪਾ ਰਹੇ ਹਾਂ, ਪਰ ਇਹ ਅਚਾਰਿਕ ਇਹ ਸਾਰੇ ਸ਼ਲੋਕ ਸਾਹਿਬ ਨੇ ਦਿੱਲੀ ਕੈਦ ਦੇ ਵਿੱਚ ਉਚਾਰੇ ਹਨ। ਇਹਨਾਂ ਵਿੱਚ ਬੜੀਆਂ ਗੁੱਝੀਆਂ ਰਮਜ਼ਾਂ ਹਨ। ਇੱਕ ਗੁੱਝੀ ਰਮਸ ਦੱਸ ਰਹੇ ਹਨ ਭਾਈ ਮਤੀ ਦਾਸ ਜੀ ਨੂੰ, ਉਹ ਹਜ਼ੂਰੀ ਸੇਵਾ ਵਿੱਚ ਹਨ ਔਰ ਇਹ ਸਾਰੇ ਸ਼ਲੋਕ ਸੁਣ ਰਹੇ ਹਨ, ਲਿਖ ਰਹੇ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਹ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਰਾਮ ਗਇਓ ਰਾਵਣ ਗਇਓ, ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤਾ ਯੁਗ ਚ। ਉਸ ਵੇਲੇ ਰਾਵਣ ਵੀ ਆਇਆ, ਰਾਵਣ ਵੀ ਚਲਾ ਗਿਆ। ਹੁਣ ਇੱਕ ਗੁੱਝੀ ਰਮਸ, ਇਹ ਗੁੱਝਾ ਇਸ਼ਾਰਾ ਕੀ ਕਰ ਰਹੇ ਹਨ? ਭਾਈ ਮਤੀ ਦਾਸ ਜੀ ਨੂੰ ਉਸ ਵੇਲੇ ਕੀ ਦੱਸ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਆਏ ਅਲੋਪ ਹੋ ਗਏ ਤ੍ਰੇਤੇ ਯੁਗ ਚ, ਇਹ ਸਾਖਾ ਵਰਤਿਆ ਰਾਵਣ ਵੀ ਚਲਾ ਗਿਆ। ਸਾਧ ਸੰਗਤ ਜੀ, ਇਸ਼ਾਰਾ ਕੀ ਹੈ? ਜੋ ਭਗਵਾਨ ਰਾਮ ਦੇ ਨਾਲ ਉਹਨਾਂ ਦੇ ਪਿਆਰੇ ਆਏ ਹਨ, ਜਿਹੜੇ ਵੱਡੇ ਭਾਗਾਂ ਵਾਲੇ ਆਏ ਸਨ, ਮਿਸਾਲ ਦੇ ਤੌਰ ਤੇ ਲਕਸ਼ਮਣ ਜੀ, ਭਰਤ ਜੀ, ਉਹਨਾਂ ਨੇ ਉਹਨਾਂ ਦੇ ਆਉਣ ਦਾ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ, ਕੱਡਾ ਜ਼ਬਰਦਸਤ ਫਾਇਦਾ ਉਠਾਇਆ, ਉਹ ਸਾਖੇ ਬਣੀ, ਰਾਮਾਇਣ ਬਣੀ। ਸਾਧ ਸੰਗਤ ਜੀ, ਕਮਾਲ ਹੀ ਕਮਾਲ ਹੈ। ਭਗਵਾਨ ਤਾਂ ਆਪਣੀ ਯੋਗ ਮਾਇਆ ਚ ਆਉਂਦੇ ਹਨ ਔਰ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਫੈਲਾ ਕੇ, ਇਸ ਨੂੰ ਰੋਸ਼ਨਾ ਕੇ ਉਹ ਅਲੋਪ ਹੋ ਜਾਂਦੇ ਹਨ ਯੋਗ ਮਾਇਆ ਵਿੱਚ। ਉਹ ਨਾ ਕਿਤੇ ਆਉਂਦੇ ਹਨ ਨਾ ਜਾਂਦੇ ਹਨ, ਉਹ ਇੱਕ ਕੈਦੀ ਔਰ ਬੰਦੀ ਇਨਸਾਨ ਵਾਕ ਨਹੀਂ ਹਨ। ਫਿਰ ਦੱਸ ਕੀ ਰਹੇ ਹਨ ਕਿ ਦੇਖ ਮਤੀ ਦਾਸ, ਜਿਸ ਤਰ੍ਹਾਂ ਭਗਵਾਨ ਰਾਮ ਅਲੋਪ ਹੋ ਗਏ, ਅਸੀਂ ਵੀ ਅਲੋਪ ਹੋ ਜਾਣਾ ਔਰ ਤੂੰ ਵੀ ਨਹੀਂ ਰਹਿਣਾ। ਸਾਧ ਸੰਗਤ ਜੀ, ਜੇ ਭਗਵਾਨ ਕ੍ਰਿਸ਼ਨ ਆਏ ਹਨ ਤੇ ਉਸ ਵੇਲੇ ਜੋ ਅਰਜਨ ਨੇ ਉਹ ਸੁਨਹਿਰੀ ਮੌਕੇ ਦਾ ਫਾਇਦਾ ਉਠਾਇਆ ਹੈ, ਜੋ ਹੋਰ ਪਿਆਰੇ ਭਗਤਾਂ ਨੇ ਉਹਨਾਂ ਦਾ ਫਾਇਦਾ ਉਠਾਇਆ ਹੈ। ਇੱਕ ਦਫਾ ਹਜ਼ਰਤ ਈਸਾ, ਲਾਰਡ ਕ੍ਰਾਈਸਟ, ਆਪਣੇ ਇੱਕ ਭਗਤ ਦੇ ਘਰ ਗਏ, ਲਾਸਟ ਸਫ਼ਰ ਕੀਤਾ ਹੈ। ਇੱਕ ਬੀਬੀ ਭਗਤ ਨੇ ਆ ਕੇ ਉਹਨਾਂ ਦੇ ਚਰਨ ਅਤਰ ਨਾਲ ਸਾਫ਼ ਕੀਤੇ। ਇੱਕ ਅਤਰ ਦੀ ਵੱਡੀ ਬੋਤਲ ਇਕੱਠੀ ਕੀਤੀ ਹੋਈ ਸੀ, ਉਹ ਬੋਤਲ ਪੂਰੀ ਦੀ ਪੂਰੀ ਚਰਨਾਂ ਤੇ ਡੋਲਤੀ, ਚਰਨਾਂ ਨੂੰ ਚੰਗੀ ਤਰ੍ਹਾਂ ਆਪਣੇ ਕੇਸਾਂ ਨਾਲ ਪੂੰਝਿਆ। ਨਾਲ ਉਹਨਾਂ ਦੇ ਸ਼ਿਸ਼ ਬੈਠੇ ਸਨ, ਜਿਹਦੇ ਵਿੱਚੋਂ ਜੂੜਾ ਨੇ ਕਿਹਾ ਕਿ ਗਰੀਬ ਨਵਾਜ, ਇਸ ਨੇ ਬੜੀ ਕੀਮਤੀ ਚੀਜ਼ ਜ਼ਾਇਆ ਕਰਤੀ, ਇਸੇ ਅਮੁੱਲੀ ਚੀਜ਼ ਦਾ ਅਗਰ ਇਸ ਪੈਸੇ ਨਾਲ ਗਰੀਬਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਬੜੇ ਗਰੀਬਾਂ ਦਾ ਪੇਟ ਭਰਨਾ ਸੀ। ਤਾਂ ਅੱਗੋਂ ਹਜ਼ਰਤ ਈਸਾ ਜਵਾਬ ਵੀ ਦਿੰਦੇ ਹਨ, ਕਹਿੰਦੇ ਦੇਖ ਜੂੜਾ, ਗਰੀਬ ਵੀ ਹਮੇਸ਼ਾ ਰਹਿਣਗੇ, ਅਮੀਰ ਵੀ ਹਮੇਸ਼ਾ ਰਹਿਣਗੇ, ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਲੇ ਅਮੀਰ ਹੈ ਉਹ ਹਮੇਸ਼ਾ ਰਹਿਣਗੇ, ਪਰ ਦੇਖ

ਨਜਾਣਮਰਾਇੰਤ ਸਾਧ ਸਮੁੰਦ ਮਸ ਕਰੋ ਸਾਤ ਸਮੁੰਦ ਮਸ ਕਰੋ ਕਰਮ ਕਰੋ ਬਨਰਾਜ ਬਸਦਾ ਕਾਗਜ ਜੋਕਰ ਹਰ ਦਸ ਲਿਖ ਨਾ ਜਾ ਕੋਈ ਨਾ ਜਾਣੇ ਤੁਮਰਾ ਅੰਤ ਕੋਈ ਨਾ ਜਾਣੇ ਤੁਮਰਾ ਅੰਤ ਸਨਕ ਸੁਨੰਦ ਨੇ ਅੰਤ ਨਾ ਪਾਇਆ

जाने तुम्हारा अंत अंत न सिर्फ कहना अंत अंत न

ਅਮੁੱਲ ਵਾਪਾਰੀਐ ਅਮੁੱਲ ਭੰਡਾਰ ਕੋਈ ਨਾ ਜਾਣੇ ਤੁਮਰਾ ਅੰਤ ਅਮੁੱਲ ਵਾਪਾਰੀਐ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਭਾਈ ਅਮੁੱਲਾ ਸਮਾਏ ਕੋਈ ਨਾ ਜਾਣੇ ਤੁਮਰਾ ਅੰਤ ਅਮੁੱਲ।

ਫਰੰਗੀ ਫਰਾਸੀ ਸਿੱਟੇ ਤੁਰੰਗੀ ਫਰਾਸੀ ਫਰੰਗੀ ਫਰਾਸੀ ਸਿੱਟੇ ਤੁਰੰਗੀ ਮਿੱਤਰਾਣ ਕੇ ਮਰਦੰਗੀ ਤੇਰੋ ਗੀਤ ਗਾਇਤ ਹੈ ਮਿੱਤਰਾਣ ਕੇ ਮਰਦੰਗੀ ਤੇਰੋ ਗੀਤ ਗਾਇਤ ਹੈ ਪਰ ਕੋਈ ਨਾ ਜਾਣੇ ਤੁਮਰਾ ਅੰਤ ਕੋਈ ਨਾ ਜਾਣੇ ਤੁਮਰਾ ਅੰਤ ਫਰਾਸੀ ਫਰੰਗੀ ਫਰਾਸੀ ਸਕੇ ਦੁਰੰਗੀ ਮਿਕਰਾਨ ਕੇ ਮਰਦੰਗੀ ਤੇਰੋ ਗੀਤ ਗਾਇਤ ਹੈ ਪੱਖਰੀ ਕੰਧਾਰੀ

ਕਮਲ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ।

ਗਾਵਨ ਤੁਗ ਨੂੰ ਪੌਣ ਪਾਣੀ ਬੈਸੰਤ ਰੇ ਗਾਵਨ ਤੁਗ ਨੂੰ ਖਾਣੀ ਚਾਲੀ ਪਰ ਕੋਈ ਨਾ ਜਾਣੇ ਤੁਮਰਾ ਅੰਤ ਗਾਵਨ ਤੁਗ ਨੂੰ।

ہر کیف بھی پد کرم ہر بھی بھکت کرے جیسا.